ਦੇਹੁ ਨਾਮ ਕਰੇ ਆਪਣੇ ਚਿਹਰੇ, ਆਪਣੇ ਸਾਰਨ ਰਾਖ ਪ੍ਰਭ ਦਾਤੇ, ਗੁਰਪ੍ਰਸਾਦ ਕਿਨ ਬਿਰਲੇ ਜਾਤੇ, ਸੁਨੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਬਸੇ ਮੇਰੇ ਚੀਤਾ, ਨਾਨਕ ਏਕ ਕਰੇ ਅਰਦਾਸ, ਬਿਸਰ ਨਾਹੀ ਪੂਰਨ ਗੁਣ ਸਾਸ, ਨਾਨਕ ਏਕ ਕਰੇ ਅਰਦਾਸ, ਬਿਸਰ ਨਾਹੀ ਪੂਰਨ ਗੁਣ ਸਾਸ, ਬਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਓ, ਸੋ ਕਹੋ ਟਲ ਗੁਰ ਸੇਵ।

ਹਰ ਕਾ ਨਾਮ ਨਾ ਜਪ ਸੁਗਵਾਰਾ, ਕਿਆ ਸੋਚੇ ਬਾਰੰਗ ਬਾਰਾ ਰਹਾਓ। ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਹੀਏ। ਬਸਤ ਅਗੋਚਰ ਪਾਈ, ਘੱਟ ਦੀਪਕ ਰਿਹਾ ਸਮਾਈ। ਇੱਕ ਬਸਤ ਅਗੋਚਰ ਪਾਈ, ਘੱਟ ਦੀਪਕ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜਿਉਂ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗੁਬਾਰਾ, ਕਿਆ ਸੋਚੇ ਬਾਰੰਗ ਬਾਰਾ। ਵਾਹਿਗੁਰੂ ਜੀ।

0: ਸਕੈ ਕਾਲ।
1: ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਥ।
0: ਸੁਣੇ ਈਸ਼ ਬਰਮਾ ਇੰਦ, ਸੁਣੇ ਮੁਖ ਸਲਾਹਣ ਮੰਦ।
1: ਸੁਣੇ ਜੋਗ ਜੁਗਤ ਤਨ ਭੇਦ, ਸੁਣੇ ਸਾਸਤ ਸਿਮਰਤ ਵੇਦ।
0: ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ।
1: ਸੁਣੇ ਸਤ ਸੰਤੋਖ ਗਿਆਨ, ਸੁਣੇ ਅੱਠ ਸੱਠ ਕਾ ਇਸਨਾਨ।
0: ਸੁਣੇ ਪੜ ਪੜ ਪਾਵਹਿ ਮਾਨ, ਸੁਣੇ ਲਾਗੈ ਸਹਿਜ ਧਿਆਨ।
1: ਨਾਨਕ ਭਗਤਾਂ ਸਦਾ

0: ਪਕੇਤੀ ਦਾਤ ਜਾਣੇ ਕੌਣ ਕੂਤ ਕੁਦਰਤ ਕਵਣ ਕਹਾ ਬੇਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ
1: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੁਗ ਮਨ ਰਹੇ ਉਦਾਸ
0: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾ।

0: ਵਾਰ
1: ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਕੋਰ
1: ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਢ ਹੱਤਿਆ ਕਮਾਹੇ
0: ਅਸੰਖ ਪਾਪੀ ਪਾਪ ਕਰ ਜਾਹੇ ਸੰਖ ਕੁੜੀ ਯਾਰ ਕੂੜੇ ਫਰਾਹੇ
2: ਅਸੰਖ ਮਲੇਸ਼ ਮਲ ਪਗ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ
0: ਨਾਨਕ ਨੀਚ ਕਹੇ ਵਿਚਾਰ ਉਬਾਰਿਆ ਨਾ ਜਾਵਾਂ ਇੱਕ ਵਾਰ
2: ਜੋ ਤਿਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਨਾਮ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਭ

0: ਪ੍ਰਭੂ ਜਾਉ।
1: ਤੀਰਥ ਤਪ ਦੇ ਆਦਤ ਦਾਨ, ਜੇ ਕੋ ਪਾਵੇ ਤਿਲ ਕਾ ਮਾਨ।
0: ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰ ਗਤ ਤੀਰਥ ਮਲ ਨਾਓ।
1: ਸਭ ਗੁਣ ਤੇਰੇ ਮੈਂ ਨਾਹੀ ਕੋਈ, ਬਿਨ ਗੁਣ ਕੀਤੇ ਭਗਤ ਨਾ ਹੋਏ।
0: ਸਵਸਥ ਆਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ।
1: ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ।
0: ਕਵਣ ਸਿਰੁਤੀ ਮਹੁ ਕਵਣ, ਜਿਤ ਹੋਆ ਆਕਾਰ।
1: ਵੇਲ ਨਾ ਪਾਈਆ ਪਣਤੀ, ਜੇ ਹੋਵੇ ਲੇਖ ਪੁਰਾਣ।
0: ਵਕਤ ਨਾ ਪਾਇਓ

0: ਕਹਿਣ ਕਤੇਬਾ ਅਸਲੂ ਇਕ ਧਾਤ
1: ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਵਣਾਸ
0: ਨਾਨਕ ਵੱਡਾ ਆਖੀਏ ਆਪੇ ਜਾਣੇ ਆਪ
1: ਸਾਲਾ ਹੀ ਸਲਾ ਏਤੀ ਸੁਰਤ ਨਾ ਪਾਈਆ
0: ਨਦੀਆਂ ਅਤੇ ਵਾਹ ਪਵੇ ਸਮੁੰਦਰ ਨਾ ਜਾਣੀਏ
1: ਸਮੁੰਦਰ ਸਾ ਸੁਲਤਾਨ ਗਹਿਰਾ ਸੇਤੀ ਮਾਲ ਧਨ
0: ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ
1: ਅੰਤ ਨਾ ਸਿਫਤੀ

0: ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ।
1: ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ।
0: ਜੇਵੜ ਆਪ ਜਾਣੇ ਆਪੇ ਆਪ, ਨਾਨਕ ਨਦਰੀ ਕਰਮੀ ਦਾਤ।
1: ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ

0: ਨੂੰ ਬਖਸੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ।
1: ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਮੁੱਲ ਭੰਡਾਰ।
0: ਅਮੁੱਲ ਆਵੇ ਮੁੱਲ ਲੈ ਜਾਏ, ਅਮੁੱਲ ਭਾਏ ਅਮੁੱਲਾ ਸਮਾਏ।
1: ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪਰਵਾਨ।
0: ਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ।
1: ਅਮੁੱਲੋ ਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ।
0: ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਿਖਿਆਨ।
1: ਆਖੇ

0: ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ
1: ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ
0: ਕੀਤੇ ਰਾਗ ਪਰੀ ਸਿਓ ਕਹੀਨ ਕੀਤੇ ਗਾਵਣ ਹਾਰੇ
1: ਗਾਵੇ ਤੁਨੂ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿਤ ਗੁਪਤ ਲਿਖ ਜਨਣ ਲਿਖ

0: ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਆਸਨ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ
0: ਕਰ ਵੇਖੇ ਸਿਰਜਨਹਾਰ ਨਾਨਕ ਸੱਚੇ ਕੀ

0: ਦਿਸ ਦੇ ਸੰਸਾਰ,
1: ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨਾ ਕੋਈ।
0: ਰਾਤੀ ਰੁੱਤੀ ਤਿਥੀ ਵਾਰ, ਪਵਨ ਪਾਣੀ ਅਗਨੀ ਪਤਾਲ,
1: ਜਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ, ਜਿਸ ਵਿੱਚ ਜੀਵ ਜੁਦ ਕੇ ਰੰਗ, ਤਿੰਨ ਕੇ ਨਾਮ ਅਨੇਕ ਅਨੰਤ,
0: ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ,
1: ਜਿੱਥੇ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੇ ਨਿਸ਼ਾਨ,
0: ਕੱਚ ਪਕਾਈ ਉਥੇ ਪਾਏ, ਨਾਨਕ ਗਿਆ ਜਾਪੇ ਜਾਏ,
1: ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ,
0: ਕੀਤੇ ਪਵਨ ਪਾਣੀ ਬੈਸੰਤਰ, ਕੀਤੇ ਕਾਨ ਮਹੇਸ਼,
1: ਕੀਤੇ ਬਰਮੇ ਘਾੜਤ ਘੜੀਏ, ਰੂਪ ਰੰਗ ਕੇ ਵੇਸ,
0: ਕੀਤੀਆ ਕਰਮ ਭੂਮੀ ਮੇਰ, ਕੀਤੇ ਕੀਤੇ ਤੂੰ ਉਪਦੇਸ,
1: ਕੀਤੇ ਐਂਦ ਚੰਦ ਸੂਰ, ਕੀਤੇ ਕੀਤੇ ਮੰਡਲ ਦੇਸ,
0: ਕੀਤੇ ਸਿੱਧ ਬੋਧ ਨਾਥ, ਕੀਤੇ ਕੀਤੇ ਦੇਵੀ ਬੇਸ,
1: ਕੀਤੇ ਦੇਵ ਦਾਨਵ ਮੁਨ, ਕੀਤੇ ਕੀਤੇ ਰਤਨ ਸਮੁੰਦ,
0: ਕੀਤੀਆ ਖਾਣੀ ਕੀਤੀਆ ਬਾਣੀ, ਕੀਤੇ ਪਾਤ ਨਰਿੰਦ,
1: ਕੀਤੀਆ ਸੁਰਤੀ ਸੇਵ, ਕੀਤੇ ਨਾਨਕ ਅੰਤ ਨ ਅੰਤ,
0: ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਨੋਦ ਕੋਡ ਆਨੰਦ,
1: ਸਰਮ ਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਏ ਬਹੁਤ ਅਨੂਪ,
0: ਸਾਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ,
1: ਜਿੱਥੇ ਘੜੀਏ ਸੁਰਤ ਮਤ ਮਨ ਬੁੱਧ, ਜਿੱਥੇ ਘੜੇ ਸੁਰਾਂ ਸਿੱਧਾਂ ਕੀ ਸੁਧ,
0: ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ,
1: ਜਿੱਥੇ ਜੋਤ ਮਹਾਂਬਲ ਸੂਰ, ਤਿੰਨ ਮੈਂ ਰਾਮ ਰਿਹਾ ਭਰਪੂਰ,
0: ਜਿੱਥੇ

0: ਗਿਆਨ ਕਥਨਾ ਕਰੜਾ ਸਾਰ।
1: ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ।
0: ਪਾਓ ਅੰਮ੍ਰਿਤ ਟਾਲ,
1: ਘੜੀਏ ਸ਼ਬਦ ਸੱਚੇ ਟਕਸਾਲ।

0: ਸਤਿਗੁਰ ਪ੍ਰਸਾਦ ਜਾਪ ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੇਂ ਛੁਪੇ ਸੰਤ ਪ੍ਰਸਾਦ ਚੱਕਰ ਚੰਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ
1: ਰੂਪ ਰੰਗ ਅਰ ਰੇਖ ਪੇ ਕੋ ਕਹਿ ਨ ਸਕਤ ਕਹਿ
0: ਅਚਲ ਮੂਰਤ ਅਨੁਭਵ ਪ੍ਰਕਾਸ਼ ਸੰਤੋਜ ਕਹੀ ਜੈ
1: ਕੋਟ ਇੰਦਰ ਇੰਦਾਨ ਸ਼ਾਹੂ ਸ਼ਨਾਹਣ ਗਣੀ ਜੈ
0: ਸਰ ਭਵਨ ਮਹੀਤ ਸੁਰ ਨਰ ਸੁਰ ਨੇਤ ਨੇਤ ਬਨ ਤਣ ਕੈਤ
1: ਤਪ ਸਰਬ ਨਾਮ ਕਥੇ
2: ਜੀਤੇ ਨਮਸਤੰਗ ਪੀਤੇ ਨਮਸਤੰਗ ਵਾਹਿ ਨਮਸਤੰਗ ਢਾਹੇ
1: ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ
2: ਸੰਗੰਜੀ ਨਮਸਤੰਗ ਭੰਜੀ ਨਮਸਤੰਗ ਉਦਾਰੀ ਨਮਸਤੰਗ ਪਾਰੇ
1: ਨਮਸਤੰਗ ਸੋਏ ਕੈ ਨਮਸਤੰਗ ਕੈ ਨਮਸਤੰਗ ਪੂਤੇ ਨਮਸਤੰਗ ਜੂਪੇ
2: ਨਮਸਤੰਗ ਕਰਮੀ ਨਮਸਤੰਗ ਭਰਮੀ ਨਮਸਤੰਗ ਨਿਰਦੇਸੀ ਨਮਸਤੰਗ ਨਿਰਭੇਸੀ
1: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ
2: ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ
1: ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਰਦਾਨੇ
2: ਵਾਹਿ ਨਮਸਤੰਗ ਵਾਹਿ ਨਮਸਤੰਗ ਦਰਵਰਗੇ ਨਮਸਤੰਗ ਸਰਗੇ
1: ਨਮਸਤੰਗ ਪਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਪੰਗੇ
2: ਨਮਸਤੰਗ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ
1: ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਵੇ ਨਮਸਤਸਤ ਅਜਵੇ
2: ਨਮਸਤੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ
1: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਨਮੋ
2: ਸਰਬ ਥਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ
1: ਨਮਸਤਸ ਦੇਵੈ ਨਮਸਤੰਗ ਪੇਵੈ ਨਮਸਤੰਗ ਜਨਮੇ ਨਮਸਤੰਗ ਸੋਬਨਵੇ
2: ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ
1: ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਨੇ ਨਮਸਤੰਗ ਵਰਨੇ
2: ਨਮਸਤੰਗ ਜਰਾਰ ਨਮਸਤੰਗ ਕਰਤਾਰ ਨਮੋ ਸਰਬ ਧੰਦੇ ਨਮੋ ਸਤਬੰਦੇ
1: ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ
2: ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤਸ ਤਰਾਗੇ ਨਮਸਤੰਗ ਸੁਹਾਗੇ
1: ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ
2: ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ

0: ਅਪੀਤ ਹੈ, ਅਬਾਹ ਹੈ, ਅਗਾਹ ਹੈ,
1: ਆਨਨ ਦਾਨਨ ਏਕ ਪ੍ਰੇਕ ਹੈ,
0: ਜੰਗ ਪਰਿਆ ਤੇ ਛੰਦ,
1: ਨਉ ਸਰਮਾਨ ਸਮਾਸਿ ਨਿਧਾਨ, ਨਉ ਦੇਵ ਦੇਵੇ ਭੇਖੀ ਅਭੇਵੇ,
0: ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗੌਣੇ, ਨਮੋ ਸਰਬ ਪੌਣੇ,
1: ਨਾਥ ਨਿਰਸੰਗੀ ਪ੍ਰਮਾਤ, ਨੋ ਭਾਨ ਭਾਨ, ਨੋ ਮਨ ਮਾਨੇ,
0: ਨਮੋ ਚੰਦਰ ਚੰਦਰੇ।

0: ਸਮਸਤੀ ਸਰੂਪੇ ਪਰਭੰਗੀ ਪਰਮਾਥੇ ਸਮਸਤੀ ਪ੍ਰਭੂਤੇ
1: ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਮ ਪਰਮ ਰੂਪੇ
0: ਨਮੋ ਜੋਗ ਜਗੇਸ਼ਵਰਮ ਪਰਮ ਸਿੱਧੇ ਨਮੋ ਰਾਜ ਰਜੇਸ਼ਵਰਮ ਪਰਮ ਵਿਦੇ
1: ਸ਼ਸਤਰ ਪਾਣੀ ਨਮੋ ਆਸਤਰ ਮਾਣੀ ਨੂੰ ਪਰਮ ਗਿਆ

0: ਅੰਗ
1: ਰੰਗ ਜਗ ਜਾਤ ਪਦਨ ਨਾਮ
0: ਗਰਭ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਮ
1: ਆਪ ਰੂਪ ਅਮੀ ਕਾਨ ਔਸਤ ਇੱਕ ਪੁਰਖ ਅਵਧੂਤ
0: ਗਰਭ ਗੰਜਨ ਸਰਬ ਪੰਜਨ ਆਦਿ ਰੂਪ
1: ਸੂਤ ਭੰਗਨਾਤਮਿਕ ਪੁਰਖ ਅਪਾਰ
0: ਸਰਬ ਲਾਇਕ ਸਰਬ ਕਾਇਕ ਸਰਬ

0: ਨਿਸਦਿਨ ਅਨਾਸ ਆ ਜਾਨ ਬਾਹੋ ਸ਼ਾਹਾਨ
1: ਸ਼ਾਹਾਂ ਰਾਜਪਾਨਾਨ ਭਾਨ ਦੇਵਾਨ ਦੇ ਉਪਮਾ ਮਹਾਨ
0: ਇੰਦਰਾਨ ਇੰਦਰ ਬਾਲਾਨ ਬਾਲ ਰੰਗਾਨ ਰੰਗ ਕਾਲਾਨ ਕਾਲਾਨ
1: ਭੂਤਾਂਗਾ ਬਾ ਭੰਗਤਮਿਤ ਪਾਰ ਗੁਣ ਗਾਨ ਉਦਾਰ
0: ਮੁਨ ਗਨ ਪ੍ਰਣਾਮ ਨਿਰਭੈਨ ਕਾਮ ਅਦਭੁਤ ਪ੍ਰਚੰਡ ਮਿਤ ਗਤ ਖੰਡ
1: ਆਲਿਸ਼ਯ ਕਰਮ ਦ੍ਰਿਸ਼ਯ ਧਰਮ ਸਰਵਾ ਪ੍ਰਣਾਨ ਡੰਡਨ ਵਾਡ
0: ਚਾਚਰੀ ਸ਼ੰਤ ਵੈ ਪ੍ਰਸਾਦ
1: ਗੋਬਿੰਦੇ ਮੁਕੰਦੇ ਉਦਾਰੀ ਅਪਾਰੀ
0: ਹਰੀਅਮ ਕਰੀਅਮ ਨੇ ਨਾਮੇ ਅਕਾਮੇ ਭੁਜੰਗ ਪਰਿਆਤ ਛੰਦ
1: ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ
0: ਚਤਰ ਚੱਕਰ ਵਰਤੀ ਚਤਰ ਚੱਕਰ ਪਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ
1: ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਚਤਰ ਚੱਕਰ ਦਾਨੇ
0: ਚਾਚਰੀ ਛੰਦ
1: ਨਾ ਸਤਰ ਨ ਮਿੱਤਰ ਨ ਭਰਮ ਨ ਪਿੱਤਰ
0: ਨਾ ਕਰਮੰਗ ਨ ਕਾਏ ਅਜਨਮੰਗ ਅਜਾਏ
1: ਨਾ ਜਤਰ ਨ ਮਿੱਤਰ ਪਰਿਹ ਪਵਿੱਤਰ
0: ਵਰਤੀ ਸੇ ਅਦਿਸੇ ਅਦ੍ਰਿਸੇ ਅਕ੍ਰਿਸੇ ਭਗਵਤੀ ਸ਼ੰਤ ਵੈ ਪ੍ਰਸਾਦ ਕਥਤੇ
1: ਆਸ਼ੀਸ਼ ਦੇਸਾ ਕਿਆ ਪਿਜ ਭੇਸਾ ਕਿਆ ਗੰਜ ਕਰਮ ਕਿਆ ਪੰਜ ਭਰਮ
0: ਕਿਆ ਪਿਜ ਲੋਕੇ ਕਿਆ ਦਿੱਤ ਸੋਕੇ ਕਿਆ ਅਵਧੂਤ ਵਰਨੇ ਕੇ ਬੈ ਭੂਤ ਕਰਨੇ
1: ਰਾਜਨ ਪ੍ਰਭਾਂ ਕੇ ਧਰਮ ਤੋ ਜਾਏ ਕਿਆ ਸੁਖ ਵਰਨ ਕੇ ਸਰਵਾ ਭਰਨ
0: ਕੇ ਜਗਤੰ ਕਿਰਤੀ ਹੈ ਕੇ ਸ਼ਤਰੰਗ ਛਤਰੀ ਹੈ ਕੇ ਬ੍ਰਹਮੰਗ ਸਰੂਪੇ ਕੇ ਅਨੁਪਵਨ
1: ਯਾਦ ਦੇਵ ਕਿਆ ਪਵੇ ਵੰਗ ਚਿਤ

0: ਜਾ ਹਜ਼ੂਰ ਹੈ ਕਿ ਹਾਜ਼ਰ ਹਜ਼ੂਰ ਹੈ ਮਿਸ ਸਲਾਮ ਇਸ ਮਸਤੁਲ ਕਲਾਮ ਹੈ
1: ਕਿ ਸਾਹਿਬ ਦਿਮਾਗ ਹੈ ਕਿ ਹੁਸਨ ਅਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ
0: ਰੋਜੀ ਦੇਂਦਾ ਕਿ ਰਾਜ ਕਰਹਿੰਦਾ ਕਰੀਮ ਅਲ ਕਮਾਲ ਹੈ ਕਿਸਨ ਜਮਾਲ ਹੈ
1: ਕਰੀਮ ਅਲ ਖਰਾਜ ਹੈ ਗਰੀਬ ਅਲ ਨਿਵਾਜ ਹੈ ਹਰੀਫ ਅਲ ਸ਼ਿਕਾਨ ਹੈ ਹਰਾਸ ਅਲ ਫਿਕਾਨ ਹੈ
0: ਲੰਕ ਪ੍ਰਣਾਸ ਸਮਸਤ ਨਿਵਾਸ ਗੰਜਨ ਗਨੀਮ ਰਜਾ ਕਰੀਮ ਹੈ
1: ਸਮਸਤ ਅਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕਨ ਪ੍ਰਣਾਸ ਹੈ ਵੈਸਲ ਨਿਵਾਸ ਹੈ
0: ਸਰਵ ਗਵਾਨ ਹੈ ਮਿਸਰ ਵਾਨਾ ਤਮਾਮ ਅਲ ਤਮੀਜ਼ ਸਮਸਤ ਅਲ ਅਜੀਜ਼ ਹੈ ਜਮੀਨ ਅਲ ਜਮਾਮ ਕੋਲ ਇਮਾ ਕਰੀਮ ਅਲ ਕਮਾਲ ਹੈ ਕਿ ਜੁਰਤ ਜਮਾਲ ਹੈ
1: ਅਚਲੰਗ ਪ੍ਰਕਾਸ਼ ਹੈ ਕਿ ਮਿਤੋ ਸਵਾਸ ਹੈ ਕਿ ਅਜਬ ਸਰੂਪ ਹੈ ਕਿ ਮਿਤੋ ਬੇਪੂਰ
0: ਮਿਤੋ ਪਸਾਂ ਕਿ ਆਤਮ ਪ੍ਰਭ ਹੈ ਕਿ ਚੱਲੰਗ ਨੰਗ ਕਿ ਮਿਤੋ ਅਭੰਗ ਹੈ
1: ਮਦ ਪਾਠ ਸ਼ੰਤ ਵੈ ਪ੍ਰਸਾਦ
0: ਮਨ ਪ੍ਰਣਾਮ ਗੁਣ ਗਨ ਮੁਦਾਮ ਵਰ ਵਰ ਗੰਜ ਹਰ ਨਰ ਪ੍ਰਪੰਜ
1: ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਵਰ ਨਰ ਅਮੰਡ
0: ਭਵਨ ਆਸਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ
1: ਅੰਛਿਜ ਅੰਗ ਆਸਨੇ ਅਪੰਗ ਉਪਮਾ ਅਪਾਰ ਗਤ ਮਿਤ ਅਧਾਰ
0: ਜਲ ਥਲ ਅਮੰਡ ਸਵਿਸ ਭਣ ਜਲ ਥਲ ਮਨ ਦਸ ਵਿਸ ਬੇਅੰਤ
1: ਅਨੁਭਵ ਨਾਸ ਤਿਰਤਾ ਤਰਾਸ ਆ ਜਾਨ ਬਾਹੋ ਏਕ ਸਦਾ
0: ਓਮਕਾਰ ਰਾਧ ਕਥਨੀ ਨਾਦ

ਕਰਮੰਗ ਪਰ ਨਾਸੀ ਸੋ ਧਰਮੰਗ ਬੈ ਪੂਤੇ ਚਤਰ ਚਕਰ ਵਰਤੀ ਚਤਰ ਚਕਰ ਪੁਕਤੇ।

0: ਉਪਰ ਲੋਕ ਗਵਾਇਓ
1: ਵਖਿਆਨ ਸੁ ਬੈਠ ਕੇ ਐਸੀ ਹੀ ਐਸੀ ਸੁਬਹਿ ਸੁ ਬਤਾਯੋ
0: ਸਾਚ ਕਹੋ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
1: ਪਾਹਨ ਪੂਜ ਧਰਿਓ ਸੁਰ ਕਾਹੁਣ ਲੰਗਰ।

0: ਔਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੇਂ ਕਬਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਦ ਰੱਛਾ ਪੂਰਨ ਹੋਏ ਚਿਤ ਕੀ ਇੱਛਾ
1: ਸਭ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ
0: ਹਮਰੇ ਗੁਰ ਸਭ ਤੁਮ ਕਾਬੂ ਆਫਾਦ ਮੋਹਿ ਬਚਾਵੋ
1: ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ
0: ਮੋਰ ਰੱਛਾ ਨਿਜ ਕਰਦੈ ਕਰੀਐ ਸਭ ਰਣ ਕੋ ਵਾਸ ਸੰਘਰੀਐ
1: ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ
0: ਛਾੜ ਕੋਈ ਅਵਰਨ ਧਿਆਉ ਜੋ

0: ਤਿਸਤੇ ਟਰੇ ਤਤ ਕਾਲ
1: ਬਾਦ ਰੇਟ ਤਨ ਜਾਏ ਨਿਹਰੂ ਤਾ ਕੇ ਤਾਪ ਤਨ ਕਮੋ ਹਰੂ
0: ਰੇਤ ਸੇਤ ਕਰਮੋ ਸਭ ਹੋਈ ਦੁਸ਼ਟ ਸ਼ਾਸ਼ਵ ਸਕੇ ਨਾ ਕੋਈ
1: ਇੱਕ ਵਾਰ ਜੰਤ ਮੈਂ ਸੰਭਾਰਾ ਕਾ

0: ਨਹੀਂ ਸ਼ਬਦ ਲਾਗ ਸਵਾਰੀਆ
1: ਬਾਜੋ ਕਿਆ ਕਰੇ ਵਿਚਾਰੀਆ
0: ਆਨੰਦ ਆਨੰਦ ਸਭ ਕੋ ਕਹਿਆ ਆਨੰਦ ਗੁਰੂ ਤੇ ਜਾਣਿਆ
1: ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ
0: ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ
1: ਕੰਮ ਟੁੱਟਾ ਤਨਕਾ ਸ਼ਬਦ ਸੱਚੇ ਸਵਾਰਿਆ
0: ਕਹੇ ਨਾਨਕੇ ਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
1: ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ
0: ਇੱਕ ਪਰਮ ਭੂਲੇ ਫਿਰੇ ਦੇ ਦਿਸ ਇੱਕ ਨਾਮ ਲਾਗ ਸਵਾਰਿਆ
1: ਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਪਾਵੇ
0: ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ
1: ਸੰਤ ਪਿਆਰੇ ਔਕਾਤ ਕੀ ਕਰੇ ਕਹਾਣੀ
0: ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ
1: ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ
0: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ
1: ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ
0: ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ
1: ਨਾ ਪਾਇਆ ਕਿਨੇ ਤੂੰ ਸੁਣ ਮਨ

0: ਪਰਮਾਵੇ ਬਿਨ ਸਤਿਗੁਰ ਮੁਕਤ ਨਾ ਪਾਏ। ਮੁਕਤ
1: ਪਾਇ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ।
0: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ।
1: ਸਤਿਗੁਰੂ ਕੇ ਪਿਆਰੋ ਗਾਵੋ ਸੱਚੀ ਬਾਣੀ,
0: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ।
1: ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ,
0: ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ ਜਪਿਓ ਸਾਰੰਗ ਬਾਣੀ।
1: ਨਾਨਕ ਸਦਾ ਗਾਵੋ ਸੱਚੀ ਬਾਣੀ,
0: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਵਾਜੋ ਹੋਰ ਕੱਚੀ ਬਾਣੀ।
1: ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ,
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ।
1: ਕਹਿਰ ਲਿਆ ਮਾਇਆ ਬੋਲਣ ਪੈ ਰਵਾਣੀ,
0: ਕਹੇ ਨਾਨਕ ਸਤਿਗੁਰ ਵਾਜੋ ਹੋਰ

0: ਜੋਤ ਇਸ ਮਿਲ ਰਹੇ ਹਰ ਬਸੇ ਮਨ ਆਏ।
1: ਆਪ ਮੁਲਕ ਭਾਗਤ ਨਾ ਕੀ ਨਾਨਕਾ ਜਨ ਹਰ ਪੱਲੇ ਪਾਏ।
0: ਹਰਾਸ ਮੇਰੀ ਮਨ ਬੰਜਾਰਾ, ਹਰਾਸ ਮੇਰੀ ਮਨ ਬੰਜਾਰਾ, ਸਤਿਗੁਰ ਤੇ ਰਾਸ ਜਾਣੀ।
1: ਹਰ ਹਰਨਤ ਜਪਿਓ ਜੀਓ ਲਾਹ ਖੱਟਿਓ ਦਿਹਾੜੀ,
0: ਇਹੋ ਤਨ ਤੇ ਨਾ ਮਿਲਿਆ ਜਿਨੇ ਹਰ ਆਪੇ ਪਾਣਾ।
1: ਨਾਨਕ ਹਰਾਸ ਮੇਰੀ ਮਨ ਹੋਆ ਬੰਜਾਰਾ,
0: ਇਹ ਰਸਨਾ ਤੂੰ ਅੰਦਰ ਚਰਾਚ ਰਹੀ, ਤੇਰੀ ਪਿਆਸ ਨਾ ਜਾਏ,
1: ਪਿਆਸ ਨਾ ਜਾਏ, ਹੋਰਤ ਕਿਤੇ ਜੇ ਚਰ ਹਰ ਰਸ ਪੱਲੇ ਨਾ ਪਾਏ।
0: ਹਰਸ ਪਾਏ ਪੱਲੇ ਪੀਏ, ਹਰਸ ਬੋਣ ਨਾ ਤ੍ਰਿਸ਼ਨਾ ਲਾਗੇ ਆਏ।
1: ਹਰਸ ਕਰਮੀ ਪਾਈਐ ਸਤਿਗੁਰ ਮਿਲੇ ਜਿਸ ਆਏ,
0: ਕਹੇ ਨਾਨਕ ਹੋਰ ਅੰਦਰ ਸਭ।

0: ਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ।
1: ਨਾਮ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ।
0: ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ
1: ਗਾਓ ਮੰਗਲ ਸਖੀਏ ਸੋਗ ਦੁਖ ਨਾ ਵਿਆਪੇ
0: ਚਰਨ ਲਾਗੇ ਦਿਨ ਸੁਪਾਗੇ ਆਪਣਾ ਫਿਰ ਜਾਪੇ
1: ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ
0: ਕਹੀ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ
1: ਸ਼੍ਰੀ ਰਾਮ ਮੇਰੇ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ
0: ਕੀ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ
1: ਤੇਰਾ ਰਚਨ ਰਚਿਆ ਸੋ ਹਰ ਮਾਨਾ ਵਸਾਇਆ
0: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ
1: ਨਾਨਕ ਹੋ ਸਰੀਰ ਪ੍ਰਵਾਨ ਹੋ ਆਜਨ ਸਤਿਗੁਰ ਸਿਉ ਚਿਤ ਲਾਇਆ
0: ਨੇਤਰੋ ਮੇਰਿਓ ਹਰ ਤੁਮੇ ਜੋਤਰੀ ਹਰ ਬਿਨ ਅਵਰ ਨਾ ਦੇਖੋ ਕੋਈ
1: ਹਰ ਬਿਨ ਅਵਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ
0: ਇਹੋ ਵੀ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
1: ਪ੍ਰਸਾਦੀ ਬੁਝਿਆ ਜਾਵੇ ਘਰ ਹੈ ਘਰ ਬਿਨ ਅਵਰ ਨਾ ਕੋਈ
0: ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ
1: ਸ਼ਰਾਵਣ ਮੇਰਿਓ ਸਾਚੈ ਸੁਣਨੇ ਨੂੰ ਪਠਾਏ
0: ਸਾਚੈ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ
1: ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ
0: ਸੱਚ ਅਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ
1: ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨਾ ਨੂੰ ਬਿਠਾਏ
0: ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ
1: ਵਾਜਾ ਪਵਨ ਨੌ ਦੁਆਰੇ ਪ੍ਰਗਟ ਕੀ ਇਹ ਦਸਵਾਂ ਗੁਪਤ ਰਖਾਇਆ

सदा तुमरी गत मित तुम ही जानी नानक दास सदा कुरबान।

ਵਾਹਿਗੁਰੂ ਜੀ ਤੁਧ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾਂ ਸੁਖ ਰਾਸ, ਤਾਂ ਕੋ ਬਿਘਨ ਕਉ ਲਾਗੇ, ਜਾ ਕੀ ਪ੍ਰਭ ਆਗੇ ਅਰਦਾਸ। ਪ੍ਰਭ ਪਾਸ ਜਾਨਕੀ ਅਰਦਾਸ, ਤੂੰ ਸੱਚਾ ਸਾਈ, ਤੂੰ ਰਖਵਾਲਾ ਸਦਾ ਸਦਾ, ਹਾਂ ਤੁਧ ਤੇ ਆਈ। ਅਰਦਾਸ ਇੱਕ ਓਂਕਾਰ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਈ ਸਹਾਈ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਰਾਏ, ਸ਼੍ਰੀ ਹਰ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦੁਰ ਸਿਮਰਿਆ ਘਰ ਨੌ ਨਿਧ ਆਵੇ ਧਾਏ, ਸਭ ਥਾਈਂ ਹੋਏ ਸਹਾਈ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਪੰਸ ਦੇ ਵਾਲੀ ਸਤਿਗੁਰ ਜੀਓ, ਸਭ ਥਾਈਂ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਜਹਰਾ ਜਹੂਰ, ਸਰਬ ਕਲਾ ਭਰਪੂਰ, ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹੱਠੀਆਂ, ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਏ ਤੇਗ ਬਾਹੀ, ਦੇਖ ਕੇ ਨਿੱਠ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ ਤਾਨੇ ਆਰਿਆਂ ਨੇ ਚਲਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਸੰਗ ਨਵਾਹੀ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਭਚੰਗੀਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ, ਚਿੱਤ ਆਵਨ ਕਾ ਸਦਕਾ ਸਰਬ ਸੁੱਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਥਾਂ ਰਚਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਦ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਆਪਣੇ ਪੰਥ ਸਦਾ ਸਹਾਇ ਦਾ ਤਾਰ ਜੀਓ, ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਹਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਰ, ਸੇਵਾ ਸੰਭਾਲ ਦਾ ਦਾਨ ਖਾਲਸੇ ਨੂੰ ਬਖਸ਼ਣਾ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਓਟਿਆਂ ਦੀ ਓਟ ਸਤਿਗੁਰੂ, ਨੇ ਆਸਰਿਆਂ ਦੇ ਆਸਰਾ, ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪਦੇ ਚਰਨਾਂ ਵਿੱਚ ਅਰਦਾਸ ਬੇਨਤੀ, ਜੋਦੜੀ ਪਾਤਸ਼ਾਹ ਸੁਣੋ ਬੇਨਤੀ, ਠਾਕੁਰ ਮੇਰੇ ਜੀ ਜੰਤਰ ਧਾਰੇ, ਰਾਖ ਪੈਜ ਨਾਮ ਆਪਣੇ ਕਰਨ ਕਰਾਵਨ ਹਾਰੇ, ਪਾਤਸ਼ਾਹ ਜੀਓ ਆਪ ਜੀ ਕਿਰਪਾ ਬਖਸ਼ਾ, ਮੇਰਾ ਕੀਤੀਆਂ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ ਕੇ, ਨਦਰੀ ਨਦਰ ਨਿਹਾਲ ਕਰਿਓ ਪਾਤਸ਼ਾਹ ਜੀ, ਆਪ ਦਾ ਕੁਟਾਣ ਕੁਟਾਣ ਚੁਕਰਾਨਾ, ਆਪ ਜੀ ਕਿਰਪਾ ਕੀਤੀ ਮਿਹਰ ਕੀਤੀ, ਅੰਮ੍ਰਿਤ ਵੇਲਾ ਬਖਸ਼ਿਆ, ਸੰਗਤ ਬਖਸ਼ੀ ਸੱਚੇ ਪਾਤਸ਼ਾਹ, ਸੰਗਤ ਰੂਪ ਵਿੱਚ ਆਪ ਪਵਿੱਤਰ ਬਾਣੀ ਧੁਰ ਕੇ ਬਾਣੀ ਆਈ,
ਤਿੰਨ ਸਗਲੀ ਚਿੰਤ ਮਟਾਏ ਜੀ ਸੱਚੇ ਪਾਤਸ਼ਾਹ ਜੀਓ ਪੁੱਤ ਨਿਤਨੇਮ ਦੀਆਂ ਦਾਤਾਂ ਬਖਸ਼ੀਆਂ ਪਾਤਸ਼ਾਹ ਨਿਤਨੇਮ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨਾ ਬਾਣੀ ਪੜ੍ਹਦਿਆਂ ਸੁਣਦਿਆਂ ਆਪਦੇ ਚਰਨ ਵਿੱਚ ਬੈਠਦੇ ਹਨ ਪਾਤਸ਼ਾਹ ਪਾਤਸ਼ਾਹ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਣੀ ਪਾਤਸ਼ਾਹ ਹਮ ਮੈਲੇ ਤੁਮ ਉੱਜਰ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੂੰ ਪਾਪ ਖੰਡਨ ਨੀਕੋ ਠਾਕਰ ਦੇਸਾ ਰਹਾਓ ਤੁਮ ਸਜ ਸਾਜੇ ਸਾਜਵਾਂ ਜੀਓ ਪਿੰਡ ਦੇ ਪ੍ਰਾਣਾ ਨਿਰਗੁਣ ਆਰੇ ਗੁਣ ਕੋਈ ਧਿਆਨ ਦਿਓ ਮਿਹਰਬਾਨਾ ਤੁਮ ਕਰੋ ਭਲਾ ਹਮ ਭਲੋ ਨਾ ਜਾਣਾ ਤੁਮ ਸਦਾ ਸਦਾ ਦਿਆਲਾ ਤੁਮ ਸੁਖਦਾਈ ਪੁਰਖ ਵਧਾਤੇ ਤੁਮ ਰਾਖੋ ਆਪਣੇ ਬਾਲਾ ਤੁਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੇ ਕਹੁ ਨਾਨਕਾ ਮੇਹੇ ਹਵਾਲਾ ਰਾਖ ਸੰਤਨ ਕੇ ਪਾਛੇ ਪਾਤਸ਼ਾਹ ਕਿਰਪਾ ਮੇਰਾ ਕਰਨੀਆਂ ਪਾਤਸ਼ਾਹ ਜੀ ਆਪਣਾ ਅਸੀਸਾਂ ਬਖਣੀਆਂ ਪਾਤਸ਼ਾਹ ਆਈਆਂ ਸੰਗਤਾਂ ਦੀਆਂ ਦਰ 'ਤੇ ਹਾਜ਼ਰੀਆਂ ਪ੍ਰਵਾਨ ਕਰਨੀਆਂ ਕਦਮ ਕਦਮ ਲੇਖਣ ਕੀਤੇ ਹਾਂ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਪਾਤਸ਼ਾਹ ਜੀ ਕਿਰਪਾ ਕੀਤੀ ਆਪ ਜੀ ਨੇ ਚਾਰ ਪੈਰ ਰਹਿਣ ਸੁੱਖਾਂ ਨਾਲ ਬਤੀਤ ਕਰਵਾਈ ਚਾਰ ਪੈਰ ਦਿਨ ਆਇਆ ਕਿਰਪਾ ਕਰਨੀ ਪਾਤਸ਼ਾਹ ਆਪਣੇ ਭਾਣੇ 'ਤੇ ਸੁੱਖਾਂ ਨਾਲ ਬਤੀਤ ਕਰਵਾਉਣਾ ਪਾਤਸ਼ਾਹ ਜੀ ਜਗਤ ਜਲੰਧਾ ਰੱਖ ਲਏ ਆਪਣੀ ਕਿਰਪਾ ਧਾਰ ਜਿੱਤ ਦੁਬਾਰੇ ਪਰੇ ਤਿੱਤ ਲਿਹੋ ਵਾਰ ਪਾਤਸ਼ਾਹ ਸਾਰੇ ਸੰਸਾਰ ਦਾ ਭਲਾ ਕਰਨਾ ਸਾਰੇ ਸੰਸਾਰ ਨੂੰ ਆਪਣਾ ਨਾਮ ਜਪਾਉਣਾ ਆਦੀਆਂ ਵਿਆਦੀਆਂ ਉਪਾਧੀਆਂ ਤੋਂ ਬਚਾ ਕੇ ਰੱਖਣਾ ਸੱਚੇ ਪਾਤਸ਼ਾਹ ਕਿਰਪਾ ਬਖਸ਼ਾਂ ਕਰਨੀਆਂ ਪਾਤਸ਼ਾਹ ਜੀਓ ਆਪ ਦੇ ਪਵਿੱਤਰ ਚਰਨਾਂ ਵਿੱਚ ਪੰਚਮ ਕੜਾ ਪ੍ਰਸਾਦ ਦੀ ਦੇਗ ਹਾਜ਼ਰ ਹੈ ਜੀ ਆਪ ਜੀ ਨੂੰ ਪ੍ਰਵਾਨ ਹੋਵੇ ਪ੍ਰਵਾਨ ਹੋਈ ਦੇਗ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾ ਸੱਚੇ ਪਾਤਸ਼ਾਹ ਜੀਓ ਆਪ ਜੀ ਆਪਣਾ ਇਲਾਹੀ ਹੁਕਮ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਅਤੇ ਹੁਕਮਾਂ ਚਨੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ

ਬਚੇ ਚਰਨ ਜੋ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਮ ਦੇ ਗੁਰਪਾਰ ਅਵਤਾ, ਖੰਡਾ ਜਾ ਕੇ ਹਾਥ ਮੈਂ ਕਲਗੀ ਸੋਹੇ ਸੀਸ, ਸੋ ਹਮਰੀ ਰਖਸ਼ਿਆ ਕਰੇ ਗੁਰ ਕਲਗੀ ਧਾਰ, ਸੋ ਹਮਰੀ ਰਖਸ਼ਿਆ ਕਰੇ ਗੁਰ ਕਲਗੀ ਧਾਰ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੁੱਪੈ ਸੁਆਮੀ, ਮਾਨਸ ਕੀ ਗਤ ਇਹੀ। ਸੁਖ ਹਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਅ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਿਸੰਗੀ ਜਨੋ ਵੱਡੇ ਭਾਗਾਂ ਵਾਲੇ ਆਪ ਸਰਬੱਤ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ। ਸਾਡੇ ਪਾਸ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਦੋ ਵੀਕਾਂ ਲਈ ਪਹੁੰਚੇ ਹੋਏ ਨੇ। ਅੱਗੇ ਵੀ ਆਪ ਸਰਬੱਤ ਸੰਗਤਾਂ ਦੇ ਇਹਨਾਂ ਨੇ ਦਰਸ਼ਨ ਕੀਤੇ ਨੇ। ਇੱਥੇ ਪਹੁੰਚੇ ਤਾਂ ਇਹਨਾਂ ਨੂੰ ਜੀ ਆਇਆਂ ਆਖਿਆ ਜਾਂਦਾ ਜੀ। ਆਓ ਇਹਨਾਂ ਪਾਸੋਂ 15-20 ਮਿੰਟਾਂ ਲਈ ਆਪਾਂ ਰੋਜ਼ਾਨਾ ਗੁਰਮਤਿ ਵਿਚਾਰਾਂ ਸਰਵਣ ਕਰਿਆ ਕਰਾਂਗੇ ਜੀ। ਆਓ ਇਹਨਾਂ ਨੂੰ ਬੇਨਤੀ ਹੈ, ਇਹ ਆਪ ਸਰਬੱਤ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ ਜੀ। ਭਾਈ ਸਾਹਿਬ ਭਾਈ ਲਖਵਿੰਦਰ ਸਿੰਘ।

ਜੁਗ ਜੁਗ ਅਟਲ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਆ। ਅੰਮ੍ਰਿਤ ਵੇਲੇ ਜਿਹੜੇ ਬਚਨ ਹਜ਼ੂਰ ਨੇ ਹੁਕਮਨਾਮਾ ਸਾਹਿਬ ਦੇ ਰੂਪ ਵਿੱਚ ਸਾਨੂੰ ਬਖਸ਼ੇ ਆ, ਕਬੀਰ ਸਾਹਿਬ ਜੀ ਦੇ ਮੁਬਾਰਕ ਬੋਲ ਨੇ ਅਤੇ ਆਪ ਸੰਗਤਾਂ ਬੜੇ ਪਿਆਰ ਨਾਲ ਸਵੇਰ ਤੋਂ ਹੀ ਅੰਮ੍ਰਿਤ ਵੇਲੇ ਇਕਾਗਰ ਚਿੱਤ ਬੈਠੇ ਹੋ। ਸਿਰਫ 10 ਮਿੰਟ ਹੋਰ ਅਸੀਂ ਸਤਿਗੁਰ ਦੀ ਬਾਣੀ ਦਾ ਲਾਹਾ ਲਵਾਂਗੇ। ਆਪ ਅਸੀਸ ਬਖਸ਼ੋ, ਗੁਰੂ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਸਾਹਿਬ ਜੀ ਦੇ ਮੁਬਾਰਕ ਬਚਨ ਨੇ ਸੋਠ ਰਾਗ 'ਚ ਬਚਨ ਬਖਸ਼ਿਸ਼ ਕਰਦੇ ਆ, ਕਿਆ ਪੜ੍ਹੀ ਹੈ ਕਿਆ ਗੁਨੀ ਹੈ। ਹਜ਼ੂਰ ਨੇ ਬਖਸ਼ਿਸ਼ ਕੀਤੀ ਆ ਵੀ ਜਿਹੜੇ ਅਸਲ 'ਚ ਪੰਡਿਤ ਵਿਦਵਾਨ ਨੇ, ਜਿਹੜੇ ਸੰਸਾਰ 'ਚ ਲੋਕਾਂ ਨੂੰ ਉਪਦੇਸ਼ ਕਰਨ ਵਾਲੇ ਸਨ, ਉਹਨਾਂ ਨੂੰ ਕਬੀਰ ਸਾਹਿਬ ਨੇ ਇਹ ਖਾਸ ਹਦਾਇਤ ਕੀਤੀ ਹੈ। ਵੈਸੇ ਸਤਿਗੁਰ ਦੀ ਬਾਣੀ ਦਾ ਸਿਧਾਂਤ ਹੈ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ 4 ਵਰਨਾ ਕੋ ਸਾਂਝਾ। ਹਜ਼ੂਰ ਕਹਿੰਦੇ ਆ ਵੀ ਇਹ ਮਨੁੱਖ ਚੇਤੇ ਰੱਖ, ਧਾਰਮਿਕ ਗ੍ਰੰਥਾਂ ਨੂੰ ਕੇਵਲ ਪੜ੍ਹਨ ਅਤੇ ਸੁਣਨ ਦਾ ਕੀ ਲਾਭ, ਕਿਆ ਵੇਦ ਪੁਰਾਣਾ ਸੁਣੀਆਂ, ਕੇਵਲ ਵੇਦ ਅਤੇ ਪੁਰਾਣਾਂ ਨੂੰ ਗ੍ਰੰਥਾਂ ਨੂੰ ਸੁਣਨ ਦਾ ਕੀ ਤੈਨੂੰ ਲਾਭ ਮਿਲਿਆ। ਪੜ੍ਹੇ ਸੁਣੇ ਕਿਆ ਹੋਈ, ਜੇ ਪੜ੍ਹਨ ਅਤੇ ਸੁਣਨ ਦੇ ਨਾਲ ਕੁਝ ਵੀ ਨਹੀਂ ਤਬਦੀਲ ਹੋਈ ਜ਼ਿੰਦਗੀ, ਜੋ ਸਹਿਜ ਨਾ ਮਿਲਿਓ ਸੋਈ, ਜੇ ਤੇਰੇ ਅੰਦਰ ਆਤਮਕ ਅਡੋਲਤਾ ਦੀ ਦਾਤ ਨਹੀਂ ਟਿਕੀ। ਸ਼ਬਦ ਸੁਣਿਓ ਬੜੇ ਧਿਆਨ ਨਾਲ। ਜਦੋਂ ਅਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਹਜ਼ੂਰ ਨੇ 4 ਪੌੜੀਆਂ ਜਿੱਥੇ ਸੁਣਨ ਦੀਆਂ ਬਖਸ਼ਿਸ਼ ਕੀਤੀਆਂ ਨੇ, ਉੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਨਾਲ 4 ਪੌੜੀਆਂ ਮੰਨਣ ਦੀਆਂ ਵੀ ਬਖਸ਼ਿਸ਼ ਕੀਤੀਆਂ ਨੇ। ਸਮੁੱਚੀ ਬਾਣੀ ਦਾ ਸਿਧਾਂਤ ਮੈਂ ਇਹ ਕਹਾਂ, ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਗਾ ਵੀ ਹੈ

ਬੋਲਾਂ ਨੇ ਸਾਡੇ ਅੰਦਰ ਆਪਣੀ ਬਖਸ਼ਿਸ਼ ਅੱਜ ਵਰਤਾ ਦਿੱਤੀ। ਤੂੰ ਵਾਰ ਵਾਰ ਕੀ ਸੋਚਦਾ, ਰੱਬ ਦਾ ਨਾਂ ਕਿਉਂ ਨਹੀਂ ਜਪਦਾ? ਅੰਧਿਆਰੇ ਦੀਪਕ ਚਾਹੀ ਹੈ, ਅੰਦਰ ਮਨ ਵਿੱਚ ਹਨੇਰਾ ਹੈ। ਵਾਹਿਗੁਰੂ ਜੀ, ਇੱਕ ਅਕਾਲ ਪੁਰਖ ਪਰਮੇਸ਼ਰ ਜੀ ਇੱਕ ਬਸਤ ਅਗੋਚਰ ਲਈ ਹੈ। ਇੱਥੇ ਵਾਹਿਗੁਰੂ ਪਰਮੇਸ਼ਰ ਵਾਹਿਗੁਰੂ ਜੀ ਵੱਸਦੇ ਆ, ਅਤੇ ਉਹਦੀ ਪ੍ਰਾਪਤੀ ਕਿਵੇਂ ਹੋਵੇ? ਬਸਤ ਅਗੋਚਰ ਭਾਈ, ਅਗੋਚਰ ਦਾ ਅਰਥ ਹੁੰਦਾ ਵੈਸੇ ਜਿਹੜਾ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੋਵੇ। ਜਦੋਂ ਮਾਲਕ ਨੇ ਮਿਹਰ ਕੀਤੀ, ਹਿਰਦੇ ਵਿੱਚੋਂ ਰੱਬ ਦੀ ਬਖਸ਼ਿਸ਼ ਮਿਲ ਗਈ, ਘੱਟ ਦੀਪਕ ਰਿਹਾ ਸਮਾਈ, ਫਿਰ ਹਿਰਦੇ ਰੂਪੀ ਘਰ ਵਿੱਚ ਗੁਰੂ ਕਾ ਸ਼ਬਦ ਦੀਪਕ ਜਿਹੜਾ ਸੀ ਉਹ ਬਲ ਗਿਆ, ਉਹ ਜਗ ਗਿਆ, ਉਹਨੇ ਚਾਨਣ ਬਖਸ਼ਿਸ਼ ਕੀਤਾ ਹੈ। ਦੇਖੋ, ਅੱਜ ਦਾ ਜਿਹੜਾ ਯੁੱਗ ਆ ਨਾ, ਉਹਨੇ ਬੜੀ ਤਰੱਕੀ ਕਰ ਲਈ ਹੈ। ਜਦੋਂ ਹਜ਼ੂਰ ਬਾਣੀ ਉਚਾਰਨ ਕਰਦੇ ਨਾ, ਅਤੇ ਅੱਜ ਤੋਂ ਤਕਰੀਬਨ 550 ਸਾਲ ਪਹਿਲੇ ਬੋਲ ਵੀ ਨੇ ਬਾਬਾ ਫਰੀਦ ਸਾਹਿਬ ਜੀ ਦੇ, 1173 ਤੋਂ ਬਾਅਦ ਉਹਨਾਂ ਦੇ ਬਚਨ ਉਹਨਾਂ ਦੇ ਕੋਲ ਮੌਜੂਦ ਸਨ। ਕਹਿਣ ਤੋਂ ਮੁਰਾਦ ਵੀ ਉਹ ਜਿਹੜਾ ਯੁੱਗ ਸੀ ਉਦੋਂ ਦੀਵਿਆਂ ਦਾ ਸੀ, ਪਰ ਇਹਦਾ ਅਰਥ ਹੁਣ ਸਮਝਿਓ ਬੜੇ ਧਿਆਨ ਨਾਲ। ਅੱਜ ਸਾਡੇ ਕੋਲ ਲਾਈਟ ਵੀ ਆ, ਰੋਸ਼ਨੀ ਦਾ ਪ੍ਰਬੰਧ ਆ, ਪਰ ਹਜ਼ੂਰ ਜਦੋਂ ਬਾਣੀ 'ਚ ਜ਼ਿਕਰ ਕਰਦੇ ਉਦੋਂ ਦੀਵੇ ਦਾ ਜ਼ਿਕਰ ਬੜਾ ਹਜ਼ੂਰ ਬਾਣੀ 'ਚ ਕਰਨਗੇ। ਉਹਦਾ ਕਾਰਨ ਆ, ਦੀਵੇ ਦੇ ਕੋਲ ਸੰਸਾਰ ਦੀ ਰੋਸ਼ਨੀ ਲਾਈਟ ਕੋਲ ਇੰਨਾ ਯਤਨ ਨਹੀਂ, ਇੰਨੀ ਸਮਰੱਥਾ ਨਹੀਂ ਉਹਦੀ ਵੀ ਬੰਦੇ ਦੇ ਅੰਦਰ ਪਏ ਹਨੇਰੇ ਨੂੰ ਇਹ ਚਾਨਣ ਕਰ ਦੇ। ਬਾਹਰ ਤਾਂ ਬੜੀਆਂ ਸਾਡੇ ਕੋਲ ਰੋਸ਼ਨੀਆਂ ਨੇ, ਚਾਨਣ ਇਹ ਸੰਸਾਰ ਨੂੰ ਜਗਮਗ ਕਰ ਸਕਦੀਆਂ ਨੇ, ਪਰ ਅੰਦਰ ਨੂੰ ਕੋਈ ਜਗਮਗ ਕਰ ਸਕਦਾ? ਅਤੇ ਗੁਰੂ ਕਾ ਗਿਆਨ, ਗੁਰੂ ਕਾ ਸ਼ਬਦ ਦੀਪਕ ਹੀ ਹੈ, ਜਿਹਨੂੰ ਹਜ਼ੂਰ ਨੇ ਬਾਣੀ 'ਚ ਕਿਹਾ। ਕਹਿਣ ਲੱਗੇ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਜਦੋਂ ਗੁਰੂ ਕਾ ਸ਼ਬਦ ਦੀਵਾ ਅੰਦਰ ਜਗ ਜਾਂਦਾ ਤੇ ਅੰਦਰੋਂ ਮਾਲਕ ਦੀ ਬਖਸ਼ਿਸ਼ ਫਿਰ ਨਸੀਬ ਹੁੰਦੀ ਆ। ਮਾਲਕ ਕਹਿੰਦੇ, ਕਹਿ ਕਬੀਰ ਅਬ ਜਾਣੇ ਆ। ਕਬੀਰ ਸਾਹਿਬ ਕਹਿੰਦੇ, ਹੁਣ ਮੈਂ ਜਾਣ ਲਿਆ, ਜਬ ਜਾਣੇ ਆ ਤਾਂ ਉਹ ਮਨ ਮਾਨੇ ਆ, ਜਦੋਂ ਜਾਣੇ ਆ ਤੇ ਮੇਰਾ ਹੁਣ ਮਨ ਮੰਨ ਗਿਆ ਪਰਮੇਸ਼ਰ ਦੇ ਚਰਨਾਂ 'ਚ। ਪਰ ਦਾਤਾਰ ਪਾਤਸ਼ਾਹ ਨੇ ਕਿਹਾ, ਮਨ ਮਾਨੇ ਲੋਗ ਨਾ ਭਤੀਜੈ, ਮੇਰਾ ਤੇ ਮਨ ਗੁਰੂ ਦੇ ਚਰਨਾਂ 'ਚ ਸਹਿਮਤ ਹੈ, ਪਰ ਦੁਨੀਆਂ ਦੇ ਲੋਕ ਮੇਰੇ ਨਾਲ ਸਹਿਮਤ ਨਹੀਂ ਹੋ ਰਹੇ। ਕਬੀਰ ਸਾਹਿਬ ਕਹਿੰਦੇ, ਨਾ ਭਤੀਜੈ ਤਾਂ ਕਿਆ ਕੀਜੈ, ਜ਼ਰੂਰੀ ਨਹੀਂ ਵੀ ਸੰਸਾਰ ਦੇ ਲੋਕਾਂ ਦੀ ਹਾਮੀ ਮੇਰੇ ਨਾਲ ਹੋਵੇ ਅਤੇ ਮੈਂ ਤਾਂ ਹੀ ਭਗਤ ਗਿਣਿਆ ਜਾਵਾਂਗਾ। ਕਬੀਰ ਸਾਹਿਬ ਕਹਿੰਦੇ, ਜੇ ਨਹੀਂ ਮੰਨਦੇ ਤਾਂ ਮੈਨੂੰ ਕਿਸੇ ਦੀ ਪਰਵਾਹ ਨਹੀਂ। ਉਹ ਬਾਣੀ 'ਚ ਬਾਰ ਬਾਰੇ ਸ਼ਬਦ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦਾ ਆਪਾਂ ਪੜ੍ਹਦੇ ਹਾਂ, ਅਬ ਹਮ ਚੱਲੀ ਠਾਕੁਰ ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਗਨ ਕੀ ਚਤੁਰਾਈ ਉਪਮਾ, ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ, ਸਾਨੂੰ ਕਿਸੇ ਦੀ ਪਰਵਾਹ ਨਹੀਂ। ਅਤੇ ਚੇਤੇ ਰੱਖੋ, ਜਿਹੜੇ ਕਹਿੰਦੇ ਸੀ ਅਸੀਂ ਕਬੀਰ ਨਾਲ ਸਹਿਮਤ ਨਹੀਂ ਹਾਂ, ਕਿਉਂਕਿ ਕਬੀਰ ਸਾਹਿਬ ਨੂੰ ਅਸੀਂ ਜਨੇਊ ਨਹੀਂ ਪਾਉਣ ਦਿੱਤਾ, ਇਹਨਾਂ ਨੂੰ ਤਿਲਕ ਨਹੀਂ ਲਾਉਣ ਦਿੱਤਾ, ਇਹ ਕਰਮ ਕਾਂਡ ਤੋਂ ਦੂਰ ਰਹੇ। ਪਰ ਅੱਜ ਕਬੀਰ ਸਾਹਿਬ ਦਾ ਮੁਕਾਮ ਬਾਣੀ ਵਿੱਚ ਪੜ੍ਹ ਕੇ ਦੇਖੋ, ਕਬੀਰ ਸਾਹਿਬ ਕਹਿੰਦੇ ਆ, ਕਹਿਣ ਲੱਗੇ, ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਨੀ। ਰੱਬ ਪਰਮੇਸ਼ਰ ਦੀ ਇਬਾਦਤ, ਉਹਦਾ ਸਿਮਰਨ ਮਨੁੱਖ ਹਿਰਦੇ ਵਿੱਚ ਵਸਾਏ। ਬਾਣੀ ਦੇ ਜਿੰਨੇ ਉਪਦੇਸ਼ ਆਪਾਂ ਪੜ੍ਹਦੇ ਹਾਂ, ਹਜ਼ੂਰ ਕਿਰਪਾ ਕਰੇ ਕੁਝ ਨਾ ਕੁਝ ਸ਼ਬਦ ਸਾਡੇ ਅੰਦਰ ਵੱਸ ਜਾਏ, ਜਿਹਨੂੰ ਹਜ਼ੂਰ ਬਾਣੀ 'ਚ ਕਹਿੰਦੇ ਆ, ਏਕ ਸ਼ਬਦ ਮੇਰਾ ਪ੍ਰਾਣ ਬਸਤ ਹੈ ਬਹੁੜ ਜਨਮ ਨਾਵਾਂ। ਅਤੇ ਹਜ਼ੂਰ ਨੇ ਇੱਥੋਂ ਤੱਕ ਬਾਣੀ 'ਚ ਬਚਨ ਕਿਹਾ, ਕਹਿਣ ਲੱਗੇ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਗੁਰੂ ਦੀ ਇੱਕ ਵੀ ਸਿੱਖਿਆ ਨੂੰ ਸੁਣ ਲਏਗਾ, ਤੇਰੀ ਮੱਤ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਕੀਮਤੀ ਲਾਲ ਹੀਰੇ ਜਵਾਹਰਾਤ ਇਹਦੇ ਵਿੱਚ ਭਰਪੂਰ ਹੋ ਜਾਣਗੇ। ਇੰਨੇ ਸ਼ਬਦ ਤੁਸੀਂ ਪ੍ਰਵਾਨ ਕਰਿਓ, ਬੜੀਆਂ ਭੁੱਲਾਂ ਹੋਈਆਂ ਨੇ। ਗੁਰੂ ਸਾਹਿਬ ਗੁਰੂ ਸੰਗਤ ਬਖਸ਼ਣਯੋਗ ਨੇ ਬਖਸ਼ ਲੈਣਾ। ਕਾਫੀ ਸਮੇਂ ਬਾਅਦ ਆਪ ਰੱਬ ਰੂਪ ਸੰਗਤਾਂ ਦੇ ਦੀਦਾਰ ਹੋ ਰਹੇ ਆ, ਸਤਿਗੁਰ ਦਾਤਾ ਮਿਹਰ ਕਰੇ। ਇਸੇ ਤਰ੍ਹਾਂ ਤੁਸੀਂ ਗੁਰੂ ਕੀ ਬਾਣੀ ਨਾਲ ਜੁੜੇ ਰਹੋ, ਹਜ਼ੂਰ ਏ ਅਸੀਸ ਆਪਣੇ ਦਰ ਤੋਂ ਨਿਵਾਜਣ ਜੀ। ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਸਾਰੀਆਂ ਸੰਗਤਾਂ ਦਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਸ਼ੁਕਰਾਨਾ, ਸਮੁੱਚੇ ਗੁਰੂ ਕੇ ਵਜ਼ੀਰਾਂ ਦਾ ਧੰਨਵਾਦ ਹੈ ਜੀ, ਜਿਨ੍ਹਾਂ ਬੜਾ ਮਾਣ ਪਿਆਰ ਬਖਸ਼ਿਆ ਜੀ। ਗੁਰੂ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਾਮ ਸ੍ਰੀ ਵਾਹਿਗੁਰੂ ਜੀਓ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਧ ਬਸੋਦਰਾ, ਗੁਰਦੇਵ ਦਾਤਾ ਰਨਾਮ ਉਪਦੇਸਿਆ, ਗੁਰਦੇਵ ਮੰਤਰ ਦਰੋਜਰਾ, ਗੁਰਦੇਵ ਸ਼ਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਕਰਾ, ਗੁਰਦੇਵ ਤੀਰਥਮਰ ਰਵਿ, ਗੁਰ ਗਿਆਨ ਮਜਨ ਪਰੰਪਰਾ, ਗੁਰਦੇਵ ਕਰਤਾ ਸਾਪ ਹਰਤਾ, ਜਗਦੇਵ ਭਗਤ ਪਵਿੱਤ ਕਰਾ, ਗੁਰਦੇਵ ਆ ਜਗਾ ਜੁਗ ਜੁਗ, ਗੁਰਦੇਵ ਮੰਤਰ ਹਰ ਜਾਪੁਦਰਾ, ਗੁਰਦੇਵ ਸੰਗਤ ਕਾ ਦੇਰ ਕਰ ਕਿਰਪਾ, ਮੂੜ ਪਾਪੀ ਜਿਸ ਲਾਗਤ ਰਾ, ਗੁਰਦੇਵ ਸੰਗਤ ਤਨ ਮੇਰ ਘਰ ਕਿਰਪਾ, ਹਾਂ ਮੂੜ ਪਾਪੀ ਜਿਸ ਲਾਗਤ ਰਾ। ਪੌੜੀ ਸੁਖਮਣੀ ਮਹੱਲਾ ਪੰਜਵਾਂ, ਸਲੋਕ ਸਾਧ ਆਦਿ ਗੁਰੇ ਨਵੇਂ, ਜੁਗਾਦ ਗੁਰੇ ਨਵੇਂ, ਸਤਿਗੁਰੇ ਨਵੇਂ, ਸ੍ਰੀ ਗੁਰਦੇਵ ਨਵੀਂ ਅਸ਼ਟਪਦੀ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇ ਤਨ ਮਾਹੇ ਬਿਤਾਵੋ, ਸਿਮਰੋ ਜਾਸ ਸੰਬਰੇ ਕੇ ਨਾਮ ਜਪ ਅਗਨ ਅਨਿਤੇ, ਵੇਦ ਪ੍ਰਾਨ ਸਿਮਰ ਸੁਧ ਆਖਰ ਕੀਨੇ, ਰਾਮ ਨਾਮ ਇੱਕ ਆਖਰ ਕਨਕਾ ਇੱਕ ਜੈ ਜੀ ਬਸਾਵੇ, ਤਾਂ ਕੀ ਮਹਿਮਾ ਗਨੀ ਨੇ ਆਵੇ, ਕਾਂਖੀ ਇੱਕ ਦਰਦ ਸਹਾਰੂ, ਨਾਨਕ ਉਂਸਰ ਮੋਹੇ ਉਧਾਰੋ, ਸੁਖ ਮਨੀ ਸੁਖ ਅਮਰ ਪ੍ਰਭ ਨਾਮ, ਭਗਤ ਜਨਾ ਕੇ ਮਨ ਬਸ ਰਾਮ ਰਹਾਉ, ਪ੍ਰਭ ਕੇ ਸਿਮਰ ਗਰਮ ਨਾ ਬਸੇ, ਪ੍ਰਭ ਕੇ ਸਿਮਰ ਦੁੱਖ ਜਮ ਨਸੇ, ਪ੍ਰਭ ਕੇ ਸਿਮਰਨ ਕਾਲ ਪਰ ਹਰੇ, ਸਿਮਰ ਪ੍ਰਭ ਕੇ ਸਿਮਰ ਦੁਸ਼ਮਣ ਤਰੇ, ਪ੍ਰਭ ਸਿਮਰਤ ਕਛ ਵਿਘਨ ਲਾਗੇ, ਪ੍ਰਭ ਕੇ ਸਿਮਰ ਆਂਦੇ ਜਾਗੇ, ਪ੍ਰਭ ਕੇ ਸਿਮਰਨ ਭਉ ਨਾ ਬਿਆਪੇ, ਪ੍ਰਭ ਕੇ ਸਿਮਰ ਦੁੱਖ ਨਾ ਸੰਤਾਪੇ, ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਸਰਮਧਾਨ ਨਾਨਕ ਹਰੰਗ, ਪ੍ਰਭ ਕੇ ਸਿਮਰਨ ਰਹਿਦ ਸਿੱਧ ਨੌ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੇ ਸਿਮਰਨ ਜਪ ਤਾ ਪੂਜਾ, ਪ੍ਰਭ ਕੇ ਸਿਮਰਨ ਬਿਨਸੇ ਦੂਜਾ, ਪ੍ਰਭ ਕੇ ਸਿਮਰਨ ਤੀਰਥ ਇਸਨਾਨੀ, ਪ੍ਰਭ ਕੇ ਸਿਮਰਨ ਦਰਗਹਿ ਮਾਨੀ, ਪ੍ਰਭ ਕੇ ਸਿਮਰਨ ਹੋਏ ਸੋ ਭਲਾ, ਪ੍ਰਭ ਕੇ ਸਿਮਰਨ ਸੋ ਫਲ ਫਲਾ, ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾ ਕੇ ਲਾਗੋਂ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਦਰੇ ਮੂਚਾ, ਪ੍ਰਭ ਕੇ ਸਿਮਰਨ ਤਸਨਾ ਬੁੱਝੇ, ਪ੍ਰਭ ਕੇ ਸਿਮਰਨ ਸਭ ਕੋ ਸੂਝੇ, ਪ੍ਰਭ ਕੇ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ, ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਦ ਮਹਿ ਸੁਮਾਏ, ਪ੍ਰਭ ਜੀ ਬਸੇ ਸਾਧਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਜਨ ਭਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇਮੋਤਾਜੇ, ਪ੍ਰਭ ਕੋ ਸਿਮਰੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ,
2: ਪ੍ਰਭ ਕੋ ਸਿਮਰੇ ਸਦਾ ਬਨਾਸੀ,
1: ਸਿਮਰਨ ਤੇ ਲਾਗੇ
2: ਲਾਗੇ ਜਨਾਬ ਦੇ ਅੱਲਾ, ਨਾਨਕ ਜਨ ਕੀ ਮੰਗੇਰ ਵਾਲਾ, ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿੰਨ ਸਦ ਬੁਲਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੇ ਤਿੰਨ ਸੂਖ ਬਿਹਾਵੈ, ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿੰਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿੰਨ ਅੰਧ ਕਨੇਰੇ, ਪ੍ਰਭ ਕੋ ਸਿਮਰੈ ਬਸੇ ਹਰਨੇਰੇ, ਸੰਤ ਕਿਰਪਾ ਤੇ ਅਣਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਬੂ ਨਾ ਝੂਰੇ, ਪ੍ਰਭ ਕੇ ਸਿਮਰਨ ਹਰ ਗੁਣ ਬਾਨੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ, ਪ੍ਰਭ ਕੇ ਸਿਮਰਨ ਨਿਸ਼ਚਲ ਆਸਨ, ਪ੍ਰਭ ਕੇ ਸਿਮਰਨ ਕਮਲ ਵਿਗਾਸਨ, ਪ੍ਰਭ ਕੇ ਸਿਮਰਨ ਅਨਹਦ ਚਨਕਾਰੂ, ਸੁਪ੍ਰਭ ਸਿਮਰਨ ਕੰਤ ਨ ਪਾਰੂ, ਸਿਮਰੇ ਸੇ ਜਨਜਨ ਕੋ ਪ੍ਰਭਮਿਆ, ਨਾਨਕ ਤਿੰਨ ਜਨ ਸਰਣੀ ਪਿਆ, ਹਾਰ ਸਿਮਰਨ ਕਰ ਭਗਤ ਪ੍ਰਗਟਾਏ, ਹਾ ਸਿਮਰਨ ਲਗ ਬੇਦੂ ਪਾਏ, ਹਾਰ ਸਿਮਰਨ ਲਗ ਬੇਦ ਪਾਏ, ਸਿਮਰਨ ਪੈਸਿਤ ਜਤੀ ਜਾਤੇ, ਆ ਸਿਮਰਨ ਨੀਚਾ ਕੁੰਡ ਜਾਤੈ, ਹਾਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕਿਉ ਸਗਲੇ ਆਕਾਰ, ਹਾਰ ਸਿਮਰਨ ਮਿਆ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਆ ਦੀਨ ਦਰਦ ਦੁੱਖ ਪੰਜਣਾ ਕਟ ਕਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤਮਿਤ ਨਾ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜਾਮਾ ਭਿਆਨ ਦੂਤ ਜਮਦਲੈ ਤੈ ਕੇਵਲ ਨਾਮ ਸੰਗ ਤੇਰੀ ਚਲੈ ਜੈ ਮੁਸ਼ਕਲ ਹੋਵੇ ਤੁਭਾਰੀ ਹਰ ਕੋ ਨਾਮ ਕਨ ਮਾਇ ਉਦਾਰੀ ਪੁਨਹ ਚਰਨ ਕਰਤਨੀ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵ ਸੁਖ ਹਨੇਰੇ ਸਕਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੁ ਸੁਖੀਆ ਲੱਕ ਰੂਰੀ ਬੰਧਨ ਪਾਰੈ ਹਰ ਕਾ ਨਾਮ ਜਪਤ ਨਸਤਰੈ ਅਨਕ ਮਾਇਆ ਰੰਗ ਤਿਖਨਾ ਬੁਝਾਵੈ ਹਰ ਕਾ ਨਾਮ ਜਪਤਿਆ ਘਾ ਜੇ ਮਾਰਗ ਇਹੋ ਜਾਤ ਅਕੇਲਾ ਤੈ ਹਰ ਨਾਮ ਸੰਗ ਹੂ ਸਹਿਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਕ ਬਿਗਣ ਜੈ ਆਏ ਸੰਗਾਰੈ ਹਰ ਕਾ ਨਾਮ ਤਤਕਾਲ ਉਦਾਰੈ ਅਨਕ ਜੋ ਜਨਮੇ ਮਰ ਜਾਮ ਜਾਪ ਜੁਗਤ ਪਾਵੀ ਬਿਸਰਾਮ ਹੋ ਮੈਲਾ ਮਲਕ ਬੂਨਾ ਧੂਵੈ ਹਰ ਕਾਮ ਕੂਟ ਪਾਪ ਖੂਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧਕ ਸੰਗ ਜੈ ਮਾਰਕ ਗਣ ਜਾਏ ਨਾ ਕੂਸਾ ਹਰ ਕਾ ਨਾਮ ਊਹਾ ਸੰਗ ਤੂਸਾ ਜੈ ਪੇਂਡੇ ਮੈਂ ਅੰਧ ਗਵਾਰਾ ਹਰ ਕਾ ਨਾਮ ਸੰਗ ਉਜਿਆਰਾ ਜਮ ਪੰਥੇਰਾ ਕੋ ਨਾ ਸੁਜਾਨੂ ਹਰ ਕਾ ਨਾਮ ਤੈ ਨਾਲ ਪਛਾਨੂ

ਗੁਣ ਨਹੀਂ ਊਤ ਉਸ ਗਵਨਾ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾ ਤੁਮਰੀ ਕਿਰਪਾ ਤਰੇ ਸੰਗ ਸਹਾਇ ਸੁਆ ਬਿਨਾ ਚੀਤ ਜੋ ਬਹਿ ਰਾਏ ਤਾ ਸੁਪ੍ਰੀਤ ਬਲੂਆ ਕੈ ਗ੍ਰਹਿ ਭੀਤਰ ਬਸੈ ਅਣਤ ਕੇਲ ਮਾਇਆ ਰੰਗ ਰਸੇ ਦ੍ਰੇਕੜ ਮਾਨੇ ਮਣੇ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਭਿਕਾਰ ਮਹਾਲੋਪਤਰੋ ਇਹ ਆਹੂ ਜੁਗ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕਰ ਤੁਮ ਪੈ ਹਰਦਾਸ

ਸਾਧਕ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੇ ਤੇਤਾ ਵਖਿਆਨੈ, ਸਾਧਕ ਉਪਮਾ ਤੇ ਗੁੰਤੇ ਦੂਰ, ਸਾਧਕ ਉਪਮਾ ਰਹੀ ਭਰਪੂਰ, ਸਾਧਕ ਸੁਭਾ ਕਾ ਨਾਹੀ ਅੰਤ, ਸਾਧਕ ਸੁਭਾ ਸਦਾ ਬੇਅੰਤ, ਸਾਧਕ ਸੁਭਾ ਉੱਚੇ ਉੱਚੀ, ਸਾਧਕ ਸੁਭਾ ਮੂਚੇ ਮੂਚੀ।

ਮਨ ਸਾਚਾ ਮੁਖ ਸਾਚਾ ਸੋਏ ਵਰਨਾ ਪੇਖੇ ਬਿਨ ਕੋਏ ਨਾਨਕ ਲਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲਿਆ ਲੇਪਾ ਬ੍ਰਹਮ ਗਿਆਨੀ ਸਦਾ ਨਿਰਦੁਖ ਜੈਸੇ ਸੂਰ ਸਰਬ ਕੋ ਸੂਖ ਬ੍ਰਹਮ ਗਿਆਨੀ ਕਹਿ ਦਿਸ਼ਟ ਸਮਾਨ ਜੈਸੇ ਰਾਜ ਰੰਕੋ ਲਾਗੇ ਤੁਲਪਵਾਨ ਬ੍ਰਹਮ ਗਿਆਨੀ ਕਹਿ ਧੀ ਏਕ ਜੋ ਵਸੁਦਾ ਕੋ ਖੋਦੇ ਕੋ ਚੰਦਨ ਲੇਪਾ ਬ੍ਰਹਮ ਗਿਆਨੀ ਕਾ ਹੇ ਗੁਣ ਆਓ ਨਾਨਕ ਜੋ ਪਾਪ ਕਾ ਸਹਿ ਸੁਭਾਓ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੇ ਜਲਾ ਬ੍ਰਹਮ ਗਿਆਨੀ ਕੇ ਮਨੋਹਿ ਪ੍ਰਗਾਸ ਜੈਸੇ ਤਰੁ ਉਪਰੇ ਆਕਾਸ ਬ੍ਰਹਮ ਗਿਆਨੀ ਕੇ ਮਤਰ ਸਤੁਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਪਮਾਨ ਬ੍ਰਹਮ ਗਿਆਨੀ ਉੱਚਤੇ ਉੱਚਾ ਮਨ ਆਪਣੇ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭੈ ਨਾਨਕ ਜਿਨ ਪ੍ਰਭਾਪ ਕਰੇ ਬ੍ਰਹਮ ਗਿਆਨੀ ਸਕਲ ਕਰੀਨਾ ਆਤਮਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਪਰਮਿਆ ਬ੍ਰਹਮ ਗਿਆਨੀ ਤੇ ਕਛ ਪੁਰਾਣਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੇ ਨਿਰਬਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮਾ ਗਿਆਨੀ ਕੋ ਪਰਾਸ ਬ੍ਰਹਮ ਗਿਆਨੀ ਕਾ ਨਹੀਂ ਬਨਾਸ ਬ੍ਰਹਮ ਗਿਆਨੀ ਕਾ ਗਰੀਬੀ ਸਮਾਹ ਬ੍ਰਹਮ ਗਿਆਨੀ ਪਰ ਪਕਾਰ ਉਮਾਹ ਬ੍ਰਹਮ ਗਿਆਨੀ ਨੇ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਨੇ ਤਾਵਤ ਬੰਦਾ ਬ੍ਰਹਮ ਗਿਆਨੀ ਕੇ ਹੋਏ ਸੋ ਭਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਕਲ ਉਦਾਰ ਨਾਨਕ ਬ੍ਰਹਮ ਗਿਆਨੀ ਜਪੇ ਸਕਲ ਸੰਸਾਰ ਬ੍ਰਹਮ ਗਿਆਨੀ ਕਹਿ ਏਕੇ ਰੰਗ ਬ੍ਰਹਮ ਗਿਆਨੀ ਕਹਿ ਵਸੇ ਪ੍ਰਭਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਨਾ ਬ੍ਰਹਮ ਗਿਆਨੀ ਕਹਿ ਨਾਮ ਪਰਵਾਨ ਬ੍ਰਹਮ ਗਿਆਨੀ ਸਦਾ ਸਜਗਤ ਬ੍ਰਹਮ ਗਿਆਨੀ ਅਭੁਤਿਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਕਰ ਸਦਾ ਆਨੰਦ ਬ੍ਰਹਮ ਗਿਆਨੀ

0: ਨਿਮਕ ਨਿਮਕਰ ਠਾਕੁਰ ਨਮਸਕਾਰੇ ਨਾਨਕੋ ਅਪਰਸ ਸਗਲ ਨਿਸਤਾਰੇ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤ੍ਰੇ ਰੂਪਣ ਭੇਖੇ ਨੇਤਰ ਸਾਧਗੁਰ ਸੁਣ ਸੰਗਹੇਤ ਕਰਨ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਵਾਸਨਾ ਮਨ ਤੇ ਟਰੇ ਇੰਦਰੀਜੀਤ ਪੰਜ ਦੁੱਖ ਤੇ ਰਹਿਤ ਨਾਨਕੋੜ ਮਧੇ ਪੋਇਆ ਸਾ ਪਰਸ ਵੈਸਨੋ ਸੋਜਿਸ ਪਰਸੋ ਪ੍ਰਸੰਨ ਵਿਸ਼ਨ ਕੁਮਾਇਤ ਭਿੰਨ ਕਰਮ ਕਰਤ ਨ ਕਰਮ ਤਿਸ ਵੈਸਨੋ ਕਰ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨੀ ਬਾਚੈ ਕੇਵਲ ਭਗਤ ਕੀਰਤਨ ਸੰਗਰਾਚ ਮਨ ਧਨ ਅੰਤਰ ਸਿਮਰਨ ਗੋਪਾਲ ਸਭ ਉਪਰੋਹਤ ਗੁਰਪਾਲ ਆਪ ਦ੍ਰਿੜੇ ਅਵਰਾ ਨਾਮ ਜਪਾਵੈ ਨਾਨਕੋ ਵੈਸਨੋ ਪਰਮ ਗੁਰ ਪਾਵੈ ਭਗਵਤੀ ਭਗਵੰਤ ਭਗਤ ਕਾਰੰਗ ਸਗਲ ਤਿਆਗੇ ਦੁਸ਼ਕਾ ਸੰਗ ਮੰਤ ਬਿਨਸੈ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵ

ਦੀ ਕੀਮਤ ਉੱਤਮ ਹੋਵੇ। ਭਗਵੰਤ ਕੀ ਡਾਲ ਕਰਨ ਤਨੀਤ ਮਨ ਧਨਿਆਰ ਪੈ ਬਿਸ਼ਨ ਪ੍ਰੀਤ ਹਰ ਕੀਰਤਨ ਦਿਵਸ ਆਵੇ ਨਾਨਕ ਸਭ ਕੋ ਦੀਪਮੰਦ ਕੋ ਪਾਵੇ। ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਸੋਧੈ ਰਾਮ ਨਾਮ ਸਾਰਸ ਪੀਵੈ ਪੰਡਿਤ ਕਹਿਵਦੇ ਜਗ ਜੀਵੈ ਹਰ ਕੀ ਕਥਾ ਹਿਰਦਿਵਸ ਆਵੈ ਸੋ ਪੰਡਿਤ ਫਿਰ ਜੋਨ ਆਵੇ ਵੇਦ ਪ੍ਰਾਣ ਸਿਮਰਤ ਪੂਜੈ ਮੂਲ ਸੁਖ ਮੈਂ ਜਾਣੇ ਅਸੂਲ ਚੌਹਰਨਾ ਕੋ ਦੇਵ ਦੇ ਸਨਾਨ ਕੁਸ ਪੰਡਿਤ ਕੁਸਦਾ ਦੇਸ ਬੀਜ ਮੰਤਰ ਸਰਵ ਕੋ ਗਿਆਨ ਚੌਹਰਨਾ ਮੈਂ ਜਪੇ ਕੋ ਨਾਮ ਜੋ ਜੋ ਜਪੈ ਤਿਸੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਤਾਰੇ ਪਾਸ ਪ੍ਰੇਮ ਮੁਕਤ ਪਾਤਰ ਕੋ ਉਤਾਰੇ ਸਰਵ ਰੋਗ ਕਾਉ ਕਦ ਨਾਮ ਕਲਿਆਣ ਰੂਪ ਮੰਗਣ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈ ਧਰਮ ਨਾਨਕ ਤਿਸ ਮਿਲੇ ਸਿਲਕੇ ਅਧੁਰ ਕਰਮ ਜਿਸ ਕੇ ਮਨ ਭਾਰ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਦਰ ਭਾਈ ਦਿਨ ਪਾਇਆ ਸਦਾ ਨਿਕ ਨਿਕ ਰਾਜਾਨ ਸੋ ਦਾਸ ਦਰਗੀ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੇ ਸਗਲ ਸੰਗਿਆ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਤੁਮਿਤਾਵੈ ਜੀਵਨ ਮੁਖ ਸੋ ਕਹਾਵੈ ਤੈਸਾ ਹਰ ਤੈਸਾ ਸੋਗ ਸਦਾਨੰਦ ਤੈ ਨਹੀਂ ਵਿਯੋਗ ਤੈਸਾ ਸੁਰਨ ਤੈ ਮਾਟੀ ਦਾ ਸਮਰਤ ਤੈ ਸਿ ਵੀ ਖਾਟੀ ਤੈਸਾ ਮਾਨ ਤਸਾ ਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਪੁਰ ਕਹੀਏ ਜੀਵਨ ਮੁਕਤ ਪਾਰ ਪੁਮ ਕੇ ਸਗਲੇ ਠਾਉ ਜਿ ਜਿਦ ਕਰ ਰੱਖੇ ਤੈਸਾ ਤਿਨਾਵ ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵੇ ਸੋਏ ਫੁਣ ਹੋ ਗਏ ਪਸਰੇ ਆਪ ਹੁਣ ਤਰੰਗ ਲਖਣ ਜਾਏ ਪਾਰ ਪੁਮ ਕੇ ਰੰਗ ਜੈਸੀ ਮਾਧੇ ਤੈਸਾ ਪ੍ਰਗਾਸ ਪਾਰ ਪੁਮ ਕਰਤਾ ਵਿਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਦ ਕਰੇ ਨੇਕ ਜਣ ਅੰਤਣ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਧੀਆ ਪ੍ਰਕਾਰ ਅਸਵਦੀ ਕਈ ਕੋੜ ਹੋਏ ਪੁਜਾਰੀ ਕਈ ਕੋੜ ਆਚਾਰ ਵਿਹਾਰੀ ਕਈ ਕੋੜ ਪਏ ਤੀਰਥ ਵਾਸੀ ਕਈ ਕੋੜ ਬਣ ਭਰਮੇ ਉਦਾਸੇ ਕਈ ਕੋੜ ਬੇਦ ਕੇ ਸਰੋਤੇ ਕਈ ਕੋੜ ਵਿਸਰ ਹੋਤੇ ਕਈ ਕੋੜਾ ਤੁਮ ਤੇ ਅੰਤਰ ਆਏ ਕਈ ਕੋੜ ਕਬ ਕਾ ਵਿਚਾਰ ਕਈ ਕੋਟ ਕਬ ਕਾ ਵਿਚਾਰ ਹੈ ਕਈ ਕੋੜ ਨਵ ਤਮ ਨਵ ਤੇ ਆਵੇ ਨਾਨਕ ਕਰਤੇ ਕੰਟਾ ਅੰਤ ਨਾ ਪਾਵੇ ਕਈ ਕੋੜ ਪਏ ਮਾਨੀ ਕਈ ਕੋੜਾਂ ਦਾ ਗਿਆਨੀ

ਤੈ ਕਈ ਕੋੜ ਕੇ ਚਰ ਜੀਵੈ, ਕਈ ਕੋੜ ਗਿਰੀ ਮੇਰ ਸੁਰਨ ਥੀਵੈ, ਕਈ ਕੋੜ ਜਕ ਨਿਰਪਿਸਾਚ, ਕਈ ਕੋੜ ਭੂਤ ਪ੍ਰਸਪੁਤ, ਸੂਕਰ ਮਿਰਗਾ ਸਭ ਤਿਨੇਰੇ ਸਮੁਚੇ ਦੂਰ, ਨਾਨਕ ਅਲਿਪਤਰੈ ਭਰਪੂਰ, ਕਈ ਕੋੜ ਪਾਤਾਲ ਕੇ ਵਾਸੀ, ਕਈ ਕੋੜ ਨਕਸਰੋਂ ਨਿਵਾਸੀ, ਕਈ ਕੋੜ ਜਨਮ ਜੀਵਨ ਮਰੇ, ਕਈ ਕੋੜ ਬੋਝੋ ਨਹੀਂ ਫਿਰੈ, ਕਈ ਕੋੜ ਬੈਠ ਦੇ ਗਾਏ, ਕਈ ਕੋੜ ਕਾਲ ਅਥਕ ਪਾਏ, ਕਈ ਕੋੜ ਕੇ ਧਨਵੰਤ, ਕਈ ਕੋੜ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤਹਿਤ ਰਾਖੇ, ਰਾਣਕ ਸਾਹਿਬ ਕੀ ਪ੍ਰਭ ਕੇ ਹੱਥੇ, ਕਈ ਕੋੜ ਭੈ ਬੈਰਾਗੀ, ਰਾਮ ਨਾਮ ਸੰਗਤ ਨੂੰ ਬੁਲਾਗੀ, ਕਈ ਕੋੜ ਪ੍ਰਭ ਕੋ ਖੋਜੰਤੇ, ਆਤਮ ਮੈਂ ਪਾਰਨ ਹੰਤੇ, ਕਈ ਕੋੜ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲੇ ਪ੍ਰਭੇ ਵਿਨਾਸ਼, ਕਈ ਕੋੜ ਮੰਗੈ ਸਤਸੰਗ, ਪਾਰ ਪੁੰਜਨ ਲਾਗਾ ਰੰਗ, ਜਿਨ ਕੋ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧੰਨ ਧੰਨ, ਕਈ ਕੋੜ ਗਾਣੀ ਅਰਖੰਡ, ਕਈ ਕੋੜ ਆਕਾਸ਼ ਬ੍ਰਹਮੰਡ, ਕਈ ਕੋੜ ਅਵਤਾਰ, ਕਈ ਜੁਗਤ ਕਿਨੋ ਵਿਸਾਰ, ਕਈ ਬਾਹਰ ਪਸਰੇ ਪਾਸਾਰ, ਸਦਾ ਸਦਾ ਇੱਕ ਇਕੰਕਾਰ, ਕਈ ਕੋੜ ਕਿੰਨੇ ਵਪਾਤ, ਪ੍ਰਾਪਤ ਹੋਏ ਪ੍ਰਮਾ ਸਮਾਤ, ਤਾਕਾ ਅੰਦਰ ਜਾਨੀ ਕੋਈ ਆਪੇ ਆਪ ਨਾਨਕ ਪਰੋਸ ਹੋਏ, ਕਈ ਕੋੜ ਪਾਰ ਪੁੰਕੇ ਦਾਸ, ਤਿਨ ਹੋ ਤੇ ਆਤਮ ਪ੍ਰਗਾਸ, ਕਈ ਕੋੜ ਤਦ ਕਵੇ ਤੇ ਸਦਾ ਨਿਹਾਰੇ ਕੋ ਨੇਤਰੇ, ਕਈ ਕੋੜ ਨਾਮ ਰਸ ਪੀਵੇ ਅਮਰ ਪੈ ਸਾਸਾ ਦੇ ਜੀਵੈ, ਕਈ ਕੋ ਨਾਮ ਗੁਣ ਗਾਵੇ, ਆਤਮ ਰਸ ਹੋਦਾ ਸਮਾਵੇ, ਆਪਣੇ ਜਨ ਕੋ ਸਾਹ ਸਾਹ ਸਮਾਰੇ, ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ, ਕਰਨ ਕਰਨ ਪ੍ਰਭੇ ਕਹਿ ਦੂਸਰਨਾਈ ਕੋਈ, ਨਾਨਕ ਤਿਸ ਬਲ ਹਾਰਨ, ਜਲ ਤਨਮਈ ਅਸੋਸ਼ਟ ਭਾਈ, ਕਰਨ ਕਰਾਵਣ ਕਰਨੇ ਜੋਗ, ਜੋ ਤਿਸ ਪਾਵੇ ਸੋਈ ਹੋ ਗਏ, ਫਿਨ ਮੈਂ ਤਾਪ ਤਾਪਣ ਆਰੰਤ ਨਹੀਂ ਕਿਛ ਬਾਰਾ ਵਾਰ, ਹੁਕਮੇ ਤਾਰ ਦਰਹਾਵੇ, ਹੁਕਮੇ ਜੁਗਮ ਸਮਾਵੇ, ਹੁਕਮੇ ਉਚ ਨਿਜ ਵਿਹਾਰ, ਕੁਣ ਕਰਮ ਪ੍ਰਕਾਰ, ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਭ ਮੇਰਾ ਸਮਾਈ, ਪ੍ਰਭ ਭਾਵੇ ਮਨ ਕੁਤ ਪਾਵੇ, ਪ੍ਰਭ ਭਾਵੇ ਤਾਂ ਪਾਤਰ ਤਰਾਵੇ, ਪ੍ਰਭ ਭਾਵੇ ਸਾਸਤ ਰਾਖੇ, ਪ੍ਰਭ ਭਾਵੇ ਤਾਂ ਹਰ ਗੁਣ ਪਾਕੇ, ਪ੍ਰਭ ਭਾਵੇ ਤਾਂ ਪਦ ਸਾਰੇ, ਆਪ ਕਰੇ ਆਪਣ ਵਿਚਾਰ, ਦੁਆ ਸ੍ਰੀ ਅਕਾਲ ਸੁਆਮੀ ਖੇ ਲੈ ਸੇ ਅੰਤਰ ਜਾਮੀ, ਜੋ ਭਾਵੇ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਰੁਣ ਆਵੇ, ਕਾਹੋ ਮਨੁੱਖ ਤੇ ਕਿਹਾ ਵੇ ਆਵੇ, ਜੋ ਤਿਸ ਭਾਵੇ ਸੋਈ ਕਰਾਵੇ, ਇਸ ਕਿਹਾ ਤੋਏ ਤਾਂ ਸਭ ਕੁਛ ਲੈ, ਜੋ ਤਿਸ ਭਾਵੇ ਸੋਈ ਕਰੇ, ਅਣਜਾਣ ਤੇ ਵਿਖਿਆ ਮੇਰਾ ਚੇ, ਜੇ ਜਾਣ ਤੇ ਆਪਣੇ ਬਚੇ, ਪਰਮੇ ਫੁਲਾ ਦੈ ਦਿਸ ਆਵੇ, ਨਾਮ ਗੁਣੇ ਖੁਆ ਚਾਰ ਗੁਣ ਫਿਰਿਆ, ਕਰ ਕਿਰਪਾ ਸੀ ਆਪਣੀ ਭਗਤ ਦੇ, ਨਾਨਕ ਤੇ ਜਨ ਨਾ ਮਿਲੇ, ਕਿਨ ਮੈਂ ਨਿਜ ਕੀਟ ਕੋ ਰਾਜ ਪਾਲ, ਪਰਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ ਕਸ਼ਨ ਆਵੇ, ਤੇ ਤਤਕਾਲ ਦੈ ਦਿਸ ਬਠਾਵੇ, ਜਾ ਕੋ ਆਪਣੀ ਕਰੇ ਬਖਸ਼ੀਸ਼, ਤਾਂ ਕਲੇ ਖਣਕਣ ਜਗਦੀਸ਼, ਜੀ ਆਪਣੇ ਸਭ ਦਿਸ ਕੀ ਰਾਸ, ਘੱਟ ਘੱਟ ਪੂਰਨ ਬਰਮ ਪ੍ਰਕਾਸ, ਆਪਣੀ ਬਣ ਦਿਆ ਬਣਾਈ, ਨਾਨਕ ਜੀ ਦੇ ਫੁੜਾਏ, ਇਸ ਕਾ ਬਲ ਨਾ ਇਸ ਹਾਥ, ਕਰਨ ਕਰਾਮ ਸਰਵ ਕੋਨਾਥ, ਅੱਗੇ ਕਾਰੀ ਪਪਰਾ ਜੀ, ਜੋ ਤਿਸ ਪਾਵੇ ਸੋਈ ਫੁਣਦੀ ਆ, ਕਬੂ ਉਚਨੀ ਜਿਵੇਂ ਵਸੈ, ਕਬੂ ਸੋਖ ਹਰ ਖਰੰਗ ਵਸੈ, ਕਬੂ ਨੈਨ ਚਿੰਦ ਵਿਹਾਰ, ਕਬੂ ਉਕਾਸ ਪਿਆਰ, ਕਬੂ ਬੇਤਾ ਬ੍ਰਹਮ ਵਿਚਾਰ, ਨਾਨਕਿਆ ਮਿਲਾਵਨ ਹਾਰ, ਕਬੂ ਨਿਰਤ ਕਰੇ ਵੋ ਪਾਤ, ਕਬੂ ਸੋਏ ਰਹਿ ਦਿਨ ਰਾਤ, ਕਬੂ ਮਾਂ ਕ੍ਰੋਧ ਗਰਾਲ, ਕਬੂ ਸਰਵ ਕੀ ਉਤਰਾਲ, ਕਬੂ ਹੋਏ ਬੈਬੜ ਰਾਜਾ, ਕਬੂ ਵੇਖਾਰਣੀ ਕਾ ਸਾਜਾ, ਕਬੂ ਆਪ ਕੀਰਤਮੈ ਆਵੇ, ਕਬੂ ਭਲਾ ਭਲਾ ਕਹਾਵੇ, ਜਿਉਂ ਪ੍ਰਭ ਰਾਖੇ ਤਵੀਰੈ, ਗੁਰ ਪਰ ਸਾਧ ਨਾਨਕ ਸਜ ਗਏ, ਕਬੂ ਹੋਏ ਪੰਡਿਤ ਗੁਰ ਗਿਆਨ, ਕਬੂ ਮੋਹਨ ਤਰ ਡਾਵੇ ਦਿਆਨ, ਕਬੂ ਤੜ ਤੀਰਥ ਜਨਾਨ, ਕਬੂ ਸਿਰ ਸਾਧ ਮੁਖ ਗਿਆਨ, ਕਬੂ ਕੀੜ ਹਸ ਪਤੰਗ ਹੋਏ ਜੀ, ਅਣਕ ਜੁਣ ਭਰਮੇ ਪਰਮਈਆ, ਨਾਨਾ ਰੂ ਜੋ ਸੰਗ ਦਿਖਾਵੇ, ਜੋ ਪ੍ਰਭਾਵ ਤੈਨੂੰ ਚਾਵੇ, ਜੋ ਤੁਸੀਂ ਪਾਵੇ ਸੋਏ ਹੋਏ, ਨਾਨਕ ਤੂੰ ਜੈ ਆਪਣਾ ਕੋਏ, ਕਬੂ ਸਾਧ ਸੰਗ ਦੇ ਭਾਵ ਸਤਸੰਗ ਦੇ ਵਰਣ ਆਵੇ, ਅੰਤਰ ਹੋਏ ਗਿਆਨ ਪ੍ਰਕਾਸ਼, ਸੁਦਾਨ ਕਰਨੇ ਵਿਨਾਸ਼, ਮੰਤਾ ਨਾਮ ਰਤਈ ਕਰੰਗ, ਸਦਾ ਵਸੇ ਪਾਰ ਮੁਕੇ ਸੰਗ, ਜਿਉਂ ਜਲ ਮੈਂ ਜਲ ਆਏ ਕਟਾਨਾ, ਤਿਉ ਜੋਤੀ ਸੰਗ ਜੋ ਸੁਮਾ, ਨਾ ਮਿਟਕੇ ਗੁਣ ਪਾਵੇ ਸਰਾਬ, ਨਾਨਕ ਪ੍ਰਭ ਕੇ ਸਤਿਗੁਰੂ ਬਾਨ ਸਲੋਕ, ਸੁਖੀ ਵਸੇ ਮਸਕੀਨੀ ਆ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ ਸਵੈ, ਜਿਸ ਕਹਿ ਅੰਤਰ ਰਾਜ ਮਾਨ ਸੋ, ਨਰਕ ਪਾਤੀ ਹੋ ਸੋ, ਆਨ ਜੋ ਜਾਣੇ ਮੈਂ ਜੋ ਬਣਵਾਨ ਸੋ, ਤਵਿਸਥਾ ਕਾ ਜੰਤ, ਆਪਸ ਕੋ ਕਰਵੰਤ ਕਾਵੇ, ਜਨਮ ਮਰੇ ਬੋਜਨ ਪਰਮਾਵੇ, ਧਨ ਭੂਮਿਕਾ ਚ ਕਰੇ ਕੁਮਾਨ ਸੋ, ਮੂਰਖਾਂ ਦਾ ਗਿਆਨ ਕਰ ਕਿਰਪਾ, ਜਿਸ ਕੇ ਹਿਰਦੇ ਗਰੀਬ ਵਸਾਵੇ, ਨਾਨਕੀਆਂ ਮੁਕਤਾ ਕੇ ਸੁਖ ਪਾਵੇ, ਧਨ ਮੰਤਾਵੇ ਕਰ ਕਰਵਾਵੇ, ਤਿੰਨ ਸਵਾ ਕਰ ਸਕ ਨਾ ਜਾਵੇ, ਬੋਲਸ ਕਰਮਾਨ ਕੁਪਰ ਕਰੇ, ਆਸ ਪਲ ਪਿੱਤਰ ਦਾ ਕਾ ਵਿਨਾਸ਼, ਸਭ ਤੇ ਆਪ ਜਾਣੇ ਬਲਵੰਤ, ਕਿਨ ਮੈਂ ਹੋਏ ਜੈ ਵਸਮੰਤ, ਕਿਸੇ ਨੇ ਵਧੇ ਆਵ ਓਂਕਾਰੀ, ਧਨ ਪ੍ਰਾਤੀ ਕਰੇ ਖੁਆਰ, ਗੁਰੂ ਪ੍ਰਸਾਦ ਜਾ ਕਾ ਮਿਟੇ ਮਾਨ ਸੋ, ਜਨਾਨ ਦੁਰਗਈ ਪ੍ਰਵਾਨ, ਕੋਟ ਕਰਮ ਕਰੇ ਉਤਾਰੇ, ਸਨ ਭਾਵੇ ਸਲ ਵਿਰਥਾਰੇ, ਅੰਗਤ ਵਸੈ ਕਰੇ ਓਂਕਾਰ, ਨਿਰਖ ਸਰੂਪ ਫਿਰ ਫਿਰੇ ਅਵਤਾਰ, ਅੰਗ ਤਤਨ ਕਰੇ ਆਤਮੀ ਦਰਵੇ, ਹਰ ਦਰਵ ਕੈਸੇ ਗਵੇ, ਆਪਸ ਕੋ ਜੋ ਭਲਾ ਕਾਵੇ, ਤੇ ਭਲਾ ਹੀ ਨਿਕਣ ਆਵੇ, ਸਰਵ ਗਿਰੇ ਜਾ ਕਮਣ ਹੋਏ, ਕਹੋ ਨਾਨਕ ਤਾਂ ਕੀ ਨੇ ਤਾਂ ਕੀ ਨਿਰਮਲ ਸੋਏ, ਜਬ ਲਗ ਜਾਣੇ ਮੈਂ ਤੇ ਕੁਛ ਹੋਏ, ਤਬ ਕੋ ਸੁਖਣਾਈ ਕੋਏ, ਜਾਵੇ ਜਾਣੇ ਮੈਂ ਕੁਛ ਕਰਦਾ, ਤਬ ਲਗ ਜੁਣ ਮੈਂ ਫਿਰਦਾ, ਜਬ ਧਾਰੇ ਕੋ ਬੈਰੀ ਮੀ ਧਾਰੁਨੇ ਚੱਲਣਾ ਆਏ, ਤੇ ਜਬ ਲਗ ਮੋਗ ਮੋਸਮ ਆਏ, ਤਬ ਲਗ ਤਨ ਸਜਾਏ, ਪ੍ਰਭ ਕਿਰਪਾ ਦੇ ਬੰਧਨ ਟੁੱਟੇ, ਗੁਰਪ੍ਰਸਾਦ ਨਾਨਕ।

ਝੂਠੇ ਸੱਸ ਕਟੇਲਾ ਕੁੜਦਾ ਤ੍ਰਿਪਨਾਵੇ ਮਾਇਆ ਪਾਛੇ ਪਾਵੇ ਅਣ ਭੋਗ ਵਿਖਿਆ ਕੀ ਕਰੇ ਨਾ ਤ੍ਰਿਪਤਾਵੇ ਖਾ ਕਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਖ ਮਨੋਰ ਦਿਸਤੇ ਸਭ ਕਾਜ ਨਾਮ ਰੰਗ ਸਰਬ ਸੁਖ ਉੜ ਭਾਂਗੀ ਸੇ ਪ੍ਰਾਪਤ ਹੋਇਆ ਕਰਨ ਕਰਾਵਣੇ ਆਪੇ ਆਪ ਸਦਾ ਸਦਾ ਨਾਨਕ ਕਰ ਜਾਪ ਕਰਨ ਕਰਾਵਣ ਕਰਨੇ ਹਰ ਇਸਕੇ ਆਤਕਾਂ ਵਿਚਾਰ ਜੈਸੀ ਜਿਸ ਕਰਦਾ ਸਾਹ ਆਪੇ ਆਪ ਆਪ ਰਸ ਹੋਇਆ ਜੋ ਕੁਛ ਮੈਨੂੰ ਸਭਨੇ ਰੰਗ ਸਭ ਤੇ ਦੂਰ ਸਮੂਹ ਕੇ ਸੰਗ ਬੂਜਾ ਦੇਖੇ ਕਰ ਵਿਵੇਕ ਆਪੇ ਕਾਪੇ ਅਨੇਕ ਮਰਨ ਬਿਨਸੇ ਆਵਣ ਜਾਏ ਨਾਨਕ ਸਦੀ ਰਹਿ ਸਮਾਏ ਆਪ ਉਪਦੇਸ਼ ਸਮਝੇ ਆਪ ਆਪੇ ਰਚਾ ਸਭ ਕੇ ਸਾਥ ਆਪ ਕਿਨੂੰ ਆਪਣੇ ਵਿਸਥਾਰ ਸਭ ਕੁਛ ਕਹੋ ਕਰਨੇ ਯਾਰ ਉਸਤੇ ਬਿਨ ਕੋਈ ਥਾਂ ਤਨੰਤਰ ਕੈਸ ਹੋਏ ਆਪਣੇ ਚਲਦਾ ਕਰਨੇ ਯਾਰ ਕਹੋ ਤੇ ਕਰੇ ਨੰਗਾ ਪਾਰ ਮਨ ਮੈਂ ਆਪਣਾ ਮਾਪ ਮਾਏ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਿਖਿਆਨੀ ਸੱਚ ਸਤ ਸਤ ਸਭ ਕਿੰਨਾ ਕੋੜ ਮਦੇ ਕਿਨੇ ਵਿਰਲੇ ਚੀਨਾ ਭਲਾ ਭਲਾ ਭਲਾ ਤਰਵਾ ਸੁੰਦਰ ਅਪਾਰ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਖੜਕਰ ਸੁਣੀ ਸਰਣ ਕੇ ਆਣੀ ਪਵਿੱਤਰ ਪਵਿੱਤਰ ਪਵਿੱਤਰ ਗੁਣੀ ਨਾਮ ਜਪੇ ਨਾਨਕ ਮਨ ਪ੍ਰੀਤ ਸਲੋਕ ਸੰਤ ਸ਼ਰਨ ਜੋ ਜਣ ਪਰ ਸੋ ਜਣ ਉਦਰਣ ਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਅਵਤਾਰ ਅਸ਼ਟਪਦੀ ਸੰਤ ਕੇ ਦੁਖਣ ਯਾਰ ਜਾ ਘਟੈ ਸੰਤ ਕੇ ਦੁਖਣ ਜਮਤ ਨੇ ਛੁਟੈ ਸੰਤ ਕੇ ਦੁਖਣ ਸੁਖ ਸਭ ਜਾਏ ਸੰਤ ਕੇ ਦੁਖਣ ਨਰਕੁਮ ਪਾਏ ਸੰਤ ਕੇ ਦੁਖਣ ਮਾਤੋ ਮਿਲੀ ਸੰਤ ਕੇ ਦੁਖਣ ਸੋਭਾ ਤੇ ਹੀਨ ਸੰਤ ਕੇ ਦੁੱਖ ਰੱਖਣਾ ਕੋਏ ਸੰਤ ਕੇ ਦੁਖਣ ਤਾਣ ਬਰਸੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਬੰਧ ਕਵਿਤਰੇ ਸੰਤ ਕੇ ਦੁਖਣ ਤੇ ਮੁਕਾਵੇ ਸੰਤਨ ਕੇ ਦੁਖਣ ਕਾਗਜ਼ ਲਵੇ ਸੰਤਨ ਕੇ ਦੁਖਣ ਸਰਬ ਜਨ ਪਾਏ ਸੰਤ ਕੇ ਦੁਖਣ ਤ੍ਰਿਗਤ ਜੋਣ ਕਰਮਾਏ ਸੰਤਨ ਕੇ ਦੁਖਣ ਦਿਸਣ ਜਲੇ ਸੰਤ ਕੇ ਦੁਖਣ ਸਭ ਕੁਛ ਚਲੇ ਸੰਤ ਕੇ ਦੁਖਣ ਤੇ ਸਭ ਜਾਏ ਸੰਤ ਦੁਖਣ ਨੀਚ ਨ ਜਾਏ ਸੰਤ ਦੁਖੀ ਕਥਾ ਉਪਨਾਏ ਨਾਨਕ ਸੰਤ ਭਾਵਤਾ ਵਿਗਤ ਪਾਏ ਸੰਤ ਕ ਨਿੰਦਕ ਮਾਂ ਦਤਾਏ ਸੰਤ ਕ ਨਿੰਦਕ ਨਿੰਦਕ ਨਾ ਪਾਏ ਸੰਤ ਕ ਨਿੰਦਕ ਮਾਂ ਤੇ ਆਰਾ ਸੰਤ ਗੁਰ ਪਰਮੇਸ਼ਰ ਮਾਰਾ ਸੰਤ ਕ ਨਿੰਦਕ ਰਾਜ ਤਹੀ ਨੇ ਸੰਤ ਕ ਨਿੰਦਕ ਦੁਖੀ ਅਰਦੀ ਨੇ ਸੰਤ ਕ ਨਿੰਦਕ ਕੋ ਸਰਵ ਰੋਗ ਸੰਤ ਕ ਨਿੰਦਕ ਕੋ ਸਦਾ ਵਿਯੋਗ ਸੰਤ ਕ ਨਿੰਦਾ ਦੁਖ ਮੈਂ ਦੋਖ ਨਾਨਕ ਸੰਤ ਭਾਵਤਾ ਉਸ ਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵੇ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕਦੋ ਕੀ ਘੁੜਨ ਲਾ ਕੇ ਸੰਤ ਕਦੋ ਕੀ ਕੋ ਸਭ ਤਿਆਗੇ ਸੰਤ ਕਦੋ ਕੀ ਮਾਂ ਕਾਰੀ ਸੰਤ ਕਦੋ ਕੀ ਸਦਾ ਵਿਕਾਰ ਸੰਤ ਕਦੋ ਕੀ ਜਨਮ ਮਰੇ ਸੰਤ ਕੇ ਦੁੱਖ ਨਾ ਸੁਖ ਤੇ ਟਰੇ ਸੰਤ ਕਦੋ ਕੀ ਕੋ ਨਿਠਾਵ ਨਾਨਕ ਸੰਤ ਭਾਵ ਤਰਲੇ ਮਿਲਾਏ ਸੰਤ ਕਦੋ ਕੀ ਅਦਬੀ ਤੇ ਰੂਟੇ ਸੰਤ ਕਦੋ ਕੀ ਕਿਤੇ ਕਾਜ ਨਾ ਪਹੁੰਚੇ ਸੰਤ ਕਦੋ ਕੀ ਉਦਿਆਨ ਫਰਮਾਏ ਸੰਤ ਕਦੋ ਕੀ ਜੜਵਾਈ ਸੰਤ ਕਦੋ ਕੀ ਅੰਤਰ ਤੇ ਥੋਥਾ ਜੋ ਸਾਸ ਮਨ ਅੰਮ੍ਰਿਤ ਕੀ ਲੋਥਾ ਸੰਤ ਕਦੋ ਕੀ ਜੜਕ ਜਿਨਾ ਆਇਆ ਆਪਣ ਵੀ ਜਾ ਫੇ ਖਾਏ ਸੰਤ ਕਦੋ ਕੀ ਗਵਨ ਰੱਖਣ ਨਾਨਕ ਸੰਤ ਭਾਵ ਤਾਂ ਲੈ ਵਿਵਹਾਰ ਸੰਤ ਕਦੋ ਕੀ ਅੰਬਲ ਲਾਏ ਜੋ ਜਲ ਫਿਨ ਮਛਲੀ ਤੜਫੜਾਏ ਸੰਤ ਕਦੋ ਕੀ ਭੁੱਖਾ ਨਹੀਂ ਰਾਜੇ ਜੋ ਭਾਵ ਕਿਤਨੀ ਧਰਾਪੈ ਸੰਤ ਕਦੋ ਕੀ ਚੁਟੇ ਕੇਲਾ ਜੋ ਬੁਆਰ ਤਿਲਖੀ ਤਮਾਏ ਦੁਹੇਲਾ ਸੰਤ ਕਦੋ ਕੀ ਧਰਮ ਧਰੈ ਤੇ ਸੰਤ ਸੰਤ ਕਦੋ ਚੱਕੈ ਤੈ ਕਿ ਸੰਤ ਕਾ ਧੁਰੀ ਪਿਆ ਨਾਨਕ ਜੋਤੀ ਭਾਵੇ ਸੋਏ ਥਿਆ ਸੰਤ ਕਾ ਦੁਖੀ ਬਿਗੜੂ ਹੋ ਜਾਏ ਸੰਤ ਕਦੋ ਕੀ ਕੁਦਰ ਕੇ ਮਿਲ ਸਜਾਏ ਸੰਤ ਕਦੋ ਕੀ ਸਦਾ ਸਕਾਈ ਸੰਤ ਕਦੋ ਕੀ ਨਮਰਨ ਜਵਾਈ ਹੈ ਸੰਤ ਕਦੋ ਕੀ ਪੂਜਨ ਆਸਾ ਸੰਤ ਕਦੋ ਕੀ ਚਲੇ ਨਿਰਾਸਾ ਸੰਤ ਕਦੋ ਨਾ ਤਿਸ਼ਟੇ ਕੋਈ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤਨ ਮਿੱਟੇ ਕੋਈ ਨਾਨਕ ਜਾਣੇ ਸੱਚਾ ਸੋਏ ਸਭ ਕਣ ਦਿਸ ਕੇ ਕਰਨੇ ਹਾਰ ਸਦਾ ਸਦਾ ਦਿਸ ਕੋ ਨਮਸਕਾਰ ਪ੍ਰਭ ਕੇ ਸੁਰ ਗੋਦ ਨਾਤੇ ਤਿਸੇ ਤੇ ਆਓ ਸਤ ਗ੍ਰਹ ਸਭ ਕੁਛ ਵਰਤੇ ਦਿਸ ਕਾ ਕੀ ਹੈ ਜੈਸਾ ਕਰੇ ਤੈਸਾ ਕੁਥੀ ਹੈ ਆਪਣਾ ਖੇਲਾ ਕਰਨ ਯਾਰ ਦੂਸਰ ਕੌਣ ਕੇ ਵਿਚਾਰ ਜੀ ਨੂੰ ਕਿਰਪਾ ਕਰੇ ਤੁਸੀਂ ਆਪਣੇ ਨਾਮ ਦੇ ਬੜ ਭਾਗੀ ਨਾਨਕ ਜਣ ਸੇ ਸਲੋਕ ਤਜੋ ਸੇ

ਜਿਨ ਚਾਖਿਆ ਸੇ ਜੰਤਰ ਬਤਾਨੇ ਪੂਰਨ ਪੂਰਨੇ ਡੁਲਾਨੇ ਸੁਬਰ ਭਰੇ ਪ੍ਰੇਮ ਰਸ ਰੰਗ ਜੇ ਚਾਉ ਸਾਧ ਕੇ ਸਾਨੂੰ ਪਰੇ ਸੁਣਾ ਸਭ ਤਿਆਗ ਅੰਤਰ ਪ੍ਰਕਾਸ਼ ਸੰਦਨੇ ਉਲਾ ਕਾਲ ਲਿਵਲਾ ਕੇ ਵਡ ਭਾਗੀ ਜੇ ਪੈ ਪ੍ਰਭ ਸੋਏ ਨਾਨਕ ਰਾਮ ਤੇ ਸੁਖੋਏ ਸੇਵਕ ਕੀ ਮਨਸਾ ਪੂਰੀ ਭਾਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆ ਸੇਵਕ ਨੂੰ ਸਦਾ ਨਿਹਾਲ ਬੰਧਨ ਕਾਰਡ ਮੁਕ ਜਨ ਭਇਆ ਜਨਮ ਮਰਨ ਦੁਖ ਪਰਮ ਗਏ ਛਪੁਣੀ ਸਰਦਾ ਸਾਹ ਪੂਰੀ ਰਵ ਰਿਹਾ ਸਾ ਸੰਗ ਹੈ ਜੋਰ ਜਿਸ ਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੁੱਖ ਵਿਸਰੇ ਘਰ ਨਾ ਪਾਲੇ ਸੁੱਖ ਵਿਸਰੇ ਕੀਆ ਜਾਣੇ।

ਧਨੁਸਾਰ ਸਰਵ ਕਲਿਆਣ ਸੁਖ ਨਿਤ ਨਾਮ ਬੁੱਢ ਜਾਤ ਪਾ ਵਿਸਰਾਮ ਸਗਲ ਦੁਖ ਆਵਤ ਨਾਸ ਨਾਨਕ ਨਾਮ ਸੁਭੋ ਕੁੰਤਾ ਸੁਭਦੀ ਪ੍ਰੀਤ ਪ੍ਰਮਰਾ ਚਾ ਮੰਤਨ ਅੰਤਰੀ ਸੁਆ ਨੇਤਰੋ ਵੇਗ ਦਰ ਸੁਖ ਹੋਏ ਮਨ ਵਿਕਸੇ ਸਾਚਨ ਧੋਏ ਭਗਤ ਜਨਾ ਕੇ ਮਨ ਧਨ ਰੰਗ ਬਿਰਲਾ ਕਉ ਪਾਵੇ ਸੰਗ ਏਕ ਪਾਤੀ ਜੇ ਕਰ ਮਾਇਆ ਗੁਰ ਪ੍ਰਸਾਦ ਨਾਮ ਸੁਭਲਿਆ ਤਾ ਕਿ ਮਕੇ ਨਾ ਜਾਏ ਨਾਨਕ ਰਹਿ ਸਰਬ ਸੰਭਾਏ ਪ੍ਰਭਕਸ਼ਾਂ ਦੀਨ ਦਿਆਲ ਭਗਤ ਸਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਕਢਾ ਕਰਤ ਪ੍ਰਤਪਾਲ ਆਤਮ ਕਰਨ ਕਰਤਾਲ ਭਗਤ ਜਨਾ ਕੇ ਪ੍ਰਾਣ ਧਾਰ ਜੋ ਜੋ ਸਾਸੰਗ ਪਾਵਜਨ ਕੋ

ਪਰਮਲ ਆਪਣ ਖੇਲਿਆ ਵਰਤੀਜਾ ਨਾਨੀ ਕਰਨੇ ਹਰਨ ਦੂਜਾ ਜਾ ਹੋਤ ਪ੍ਰਭ ਕੇਵਲ ਧਣੀ ਤਾ ਬੰਧ ਮੁਦ ਕੋ ਕਿਸ ਕੋ ਗਾਣੇ ਜਾਵੇ ਕਾਰਕ ਮਪਾਰ ਤਾ ਨਰਕਸ ਲੋਕੋ ਕੌਣ ਉਤਾਰ ਜਾ ਨਿਰਗੁਣ ਪ੍ਰਭ ਸਾਹ ਸੁਭਾਏ ਤਾ ਸਭ ਸਭ ਕਹੋ ਪੇਠਾਏ ਜਾਵੇ ਆਪ ਆਪ ਆਪਣੀ ਜੋ ਧਰੇ ਤਾ ਕੌਣ ਨਿਰਲ ਕੌਣ ਕਦਰੇ ਆਪਣ ਚਲਦਾ ਕਰਨ ਯਾਰ ਨਾਨਕ ਠਾਕਰ ਗੰਭਾਰ ਆਪਣਾ ਸੀ ਸੁਖੇ ਆਪਣੇ ਆਸਨ ਤਾ ਜਨਮ ਮਰਨ ਕੋ ਕਾ ਬਿਨਾਸਨ ਜਾ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤਰਾਸ ਹੋਏ ਜਬ ਅਵਗਤੇ ਗੋਚਰ ਪ੍ਰਵੇਖਾ ਤਬ ਚਿਤ੍ਰ ਗੁਪਤ ਲੇਖਾ ਜਬ ਨਾਥ ਨਿਰੰਜਨ ਗੋਚਰ ਕਰਦੇ ਤਬ ਕੁਣ ਛੁਟੇ ਕੁਣ ਬੰਧਨ ਵਾਧੇ ਆਪਣੇ ਆਪ ਵਿਚਰ ਜਾ ਨਾਨਕੇ ਆਪਣ ਰੂਪ ਆਪੀ ਪਰ ਜਾ ਜੈ ਨਿਰਮਲ ਪੁਰਖ ਪੁਰਖ ਵਤ ਹੋਤਾ ਤੈ ਬਿਨ ਮੈਲ ਕਹੋ ਕਹਿ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਣ ਤੈ ਕੌਣ ਕੁਮਾਨ ਕੌਣ ਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਚਲਗਤ ਗਉ ਕੀਸ ਜੈ ਜੋ ਸਰੂਪੀ ਜੋ ਸੰਗ ਸਮਾਵੇ ਤੈ ਕਿਸੇ ਭੂਖ ਕਮ ਤਰੁਤ ਆਵੇ ਕਰਨ ਕਰਾਵਣ ਕਰਨ ਯਾਰ ਨਾਨਕ ਕਰਤੇ ਕਹਿ ਨਾ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕੌਣ ਬਾਏ ਮਾਂ ਪਿਤ੍ਰ ਸੁਤਬਾਏ ਜਾਂ ਸਰਬ ਕਲਾ ਪੇ ਪ੍ਰਵੀਨ ਤਾਂ ਬੇਦ ਦੇਵ ਕਾਂ ਕੋ ਚੀਨ ਜਬ ਆਪਣੇ ਆਪ ਅਵਤਾਰੇ ਤੋ ਸਗਣ ਸਗਣ ਕਾਂ ਵਿਚਾਰੇ ਜਾਂ ਆਪਣ ਉੱਚ ਆਪਣੇ ਬਨੇਰਾ ਤੈ ਕੌਣ ਠਾਕੁਰ ਕੁਣ ਕਹੀਏ ਚੇਰਾ ਬਿਸਮਣ ਬਿਸਮ ਬਿਸਮ ਬਿਸਮਣ ਬਿਸਮ ਬਿਸਮਾਦ ਜੈ ਜਾਨੋ ਨਾਨੀ ਕਹਿਤੇ ਗਣੇ ਸੰਭਾਰੇ ਜਾਂ ਆਪਣੀ ਸੁਭਾ ਆਪਣ ਸੰਗ ਬਣਾਏ ਤਾਂ ਕੌਣ ਮਾਏ ਭਤਨ ਸਰਭਾਏ ਜਾਂ ਸਰਬ ਕਲਾ ਪੇ ਪ੍ਰਵੀਨ ਤਾਂ ਵੇਦ ਕਹਿ ਕਾਂ ਕੋ ਚੀਨ ਜਬ ਆਪਣੇ ਆਪ ਅਵਤਾਰੇ ਤੋ ਸਗਣ ਸਗਣ ਕਾਂ ਵਿਚਾਰ ਜੇ ਆਪਣੇ ਊਚ ਆਪਣੇ ਅਮਨੇਰਾ ਤੈ ਕੌਣ ਠਾਕੁਰ ਕੁਣ ਕਹੀਏ ਚੇਰਾ ਬਿਸਮਣ ਬਿਸਮਰੈ ਬਿਸਮਾਦ ਨਾਨਕ ਆਪਣੀ ਕਾ ਜਾਨੋ ਆਪ ਜੈ ਛਲ ਸਿਧ ਭੇ ਸਮਾਇਓ ਮੁਖ ਸਿ ਵਿਆਪਤ ਮਾਇਆ ਪਸ ਗੁਆ ਪੈ ਦੇ ਤੈ ਗੁਣ ਕਾ ਨਹੀਂ ਪ੍ਰਵੇਸ਼ ਜੈ ਕਹਿ ਕੇ ਭਗਵੰਤਾ ਤੈ ਕੌਣ ਅਚੰਤ ਕੁਛ ਲਾਗੇ ਚਿੰਤਾ ਜੈ ਆਪਣੇ ਆਪ ਆਪ ਹਥਿਆਰ ਤੈ ਕੌਣ ਕਥੇ ਗੁਣ ਸੁਣੇ ਹਾਰ ਬਹੁ ਬਿਆੰਤ ਉਚਤੇ ਉਚਾ ਨਾਨਕ ਆਪ ਸੁਖਾ ਪੇ ਪਹੁੰਚਾ ਜੈ ਆਪ ਚ ਉਪਰ ਪੰਚਾਕਾਰ ਤੈ ਗੁਣ ਮੈਂ ਕਿਨੋ ਵਿਸਤਾਰ ਪਾਪੁਨ ਤੈ ਭਈ ਕਹਾਵਤ ਕੋ ਨਰ ਕੋ ਸੁਰੂ ਗੁੰਜਾਵਤ ਆਲ ਜਾਲ ਮਾਇਆ ਜੰਜਾਲ ਹੋਮੇ ਮੋਹ ਭਰਮ ਪੈ ਪਾਰ ਦੁਖ ਸੁਖ ਮਨ ਫਮਾਨ ਪ੍ਰਕਾਰ ਕਿਉਂ ਆਪਣ ਕੇ ਲਿਆ ਕਰ ਦੇਖਿਆ ਖੇਲ ਸੰਗੋਚਾ ਤੋ ਨਾਨਕ ਏਕ ਹੈ ਜੈ ਅਵਗਤ ਭਗਤ ਆਪ ਜੈ ਬਸਰੇ ਪਾਸਾਰ ਸੰਤ ਪ੍ਰਤਾਪ ਦੋ ਪਾਖ ਆਪੇ ਤਨੀ ਹੁਣ ਕਿਸੋ ਬਾਣੂ ਬਣੇ ਆਪੇ ਕਹੋ ਤੇ ਗ੍ਰੰਥੋ ਜੈ ਆਪੇ ਰਸ ਭੁਗ ਨਿਰਜੋਗ ਜਿਸ ਭਾਵ ਤੁਸੀਂ ਆਪਣਾ ਲਾਵੇ

ਦੂਜਾ ਕਹਿ ਦਿਰਸਾ ਰਸਪਤੀ ਆਪ ਕਿਤੇ ਆਪ ਸੁਣੇ ਹਾਰਿਆ ਪਏ ਕਾ ਵਿਸਾਰ ਜਾ ਤਿਸ ਬਾਬ ਦਾ ਸੁਭਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕੁਛ ਹੋਇਆ ਆਪਣ ਸੂਸਾ ਜਗਤ ਪਰੋਏ ਜਾਂ ਕੋ ਪ੍ਰਭੂ ਜੀ ਆਪ ਬੁਝਾਏ ਸਤਨਾਮ ਸੋਈ ਨ ਪਾਏ ਸੁਸਮ ਦਰਸ਼ੀ ਤੰਤ ਕਵਿਤਾ ਨਾਨਕ ਸਗਲ ਸ੍ਰਿਸ਼ਟ ਕਾ ਦੇਤਾ ਜੀ ਅੰਤਰ ਸਭ ਤਾਂ ਕਿਹਾ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਈ ਨ ਮਾਰੇ ਸੋ ਮੁਈ ਸਮਰ ਸੁਸਾਰੇ ਤਿਸ ਤਜਾਵਰ ਕਾਂ ਕੋ ਜਾਏ ਸਭ ਸ੍ਰੇ ਨਿਰੰਜਨ ਰਾਏ ਜੀ ਕੀ ਯੁਗ ਜਾ ਕੇ ਸਭਾ ਤੰਤਰਵਾਦ ਜਾਨੋ ਸਾਧ ਗੁਣੀ ਦਾਨ ਬਿੰਦ ਫਾਰ ਨਾਨਕ ਦਾਸ ਸਵਲੇ ਹਾਰ ਪੂਰਨ ਪੂਰੇ ਦਿਆਲ ਸਭ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰੋ ਵਿਆਦ ਪਰਤ ਪਾਲੇ ਜੀਣ ਬੋ ਭਾਤ ਜੋ ਜੋ ਰਚੋ ਸੁਤ ਸੇ ਤਿਆਤ ਜਿਸ ਭਾਵ ਤੁਸੀਂ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਖਜਾਨੇ ਜਨ ਲਾ ਕਰੇ ਕੇ ਨਾਏ ਜਿਸ ਕੀ ਆਸਨ ਵਿਰਥੀ ਜਾਏ ਸੇਵਕ ਕੋ ਸੇਵਾ ਬਣਿਆ ਕੁੰਭੁਜ ਬ੍ਰਹਮ ਪਦ ਪਾਏ ਸਤੇ ਭਰਣੇ ਵਿਚਾਰ ਜਾ ਕੇ ਮਨ ਵਸੈ ਨਿਰੰਕਾਰ ਬੰਧਨ ਤੋਰ ਭੈ ਨਿਰਵੈਰ ਅੰਦਨ ਪੂਜੇ ਗੁਰ ਕੇ ਵੈਰ ਲੋਕ ਸੁਖੇ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਾਵੇ ਆਪੇ ਮੇਲੇ ਸਾਸੰਗ ਮਿਲ ਕੁਰ ਆਨੰਦ ਗੁਣ ਗਾ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਵਚਨ ਹਰ ਕੇ ਗੁਣ ਗਾ ਪ੍ਰਾਂਤਰਣ ਕਹਿ ਸੁਭਾਵ ਅਠ ਪੈਰ ਪਰ ਵੇਖੋ ਨੇਰਾ ਮਿਟੇ ਗਿਆਨ ਬਿਨਸੇ ਅੰਧੇਰਾ ਸੁਨ ਉਪਦੇ ਸਿਰ ਦੇ ਵਸਾਉ ਮਨ ਛੇ ਨਾਨ ਖੁਲ ਪਾਓ ਹਲ ਪਾਉ ਦੁਲੇ ਸਵਾ ਰਾਮ ਨੰਦ ਥਰੂਰਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਉਸ ਦੇ ਸਾਜ ਵੇਖਿਆ ਮਨ ਤਾਂ ਨਾਮ ਚ ਭੋਲੇ ਮਿਲਾਏ ਦੁੱਖ ਦਰਦ ਮਨ ਦੇ ਪੋ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਾ ਨਿਭੇ ਕੇ ਤੁਮਾਰੀ ਘਾਟੇ ਰੱਖੋ ਮਨ ਮਾਏ ਨਾਨਕ ਬੋਲ ਨਾ ਆਵੇ ਜਾਏ ਤਿਸ ਤੇ ਦੂਰ ਕਾਂ ਕੋ ਜਾ ਵੀਰ ਰੱਖਣ ਹਾਰ ਤੇ ਨਿਰਭੁਜ ਪੈ ਸਗਲ ਭੋ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪਰ ਰਾਖੇ ਤਿਸ ਨਾ ਹੀ ਦੁੱਖ ਨਾਮ ਜਪਤ ਮਨੋ ਅਸੋਕ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਕੋਇ ਨ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਗਾਲ ਚ ਪੂਰਾ ਅੰਮ੍ਰਿਤ ਮੱਥ ਪੂਰੇ ਅੰਮ੍ਰਿਤ ਦਾ ਕੇ ਦ੍ਰਿਸ਼ਟ ਦਰਸ਼ਨ ਵੇਖ ਦੁਰ ਸ੍ਰੇਸ਼ਟ ਚਰਨ ਕਮਲ ਦਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਰੂਪ ਧਨ ਸੇਵਾ ਸੇਵ ਪੁਰਾਣ ਤਰਜਾਮੀ ਪ੍ਰਫੁਰਦਾਨ ਜਿਸ ਮਨ ਵਸੇ ਸੋਧਨੀ ਹਾਲ ਤਾਂ ਕਿ ਨਿਰਮ ਆਵਤ ਕਾਲ ਅਮਰ ਭੈ ਅਮਰਾ ਪਦ ਪੈ ਸਾਧ ਸੰਗ ਨਾਨਕ ਧੈ ਸਲੋਕ ਗਿਆਨ ਅੰਜਨ ਗੁਰ ਦਿਆ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਫਿਟਿਆ ਨਾਨਕ ਮਨ ਪਰਗਾਸ ਸੰਤ ਸੰਗ ਅੰਤਰ ਬਰੁੜੀ ਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮੱਗਰੀ ਕਸਕਟ ਮਾਨ ਕਰਨਾਨੰਦ ਨਾਉਣ ਦਮਲ ਪ੍ਰਭ ਕਾ ਨਾਮ ਦੇਹੀ ਮੈਂ ਸਗਾ ਵਿਸਰਾਮ ਸੁਨ ਸਮਾਧਨ ਤੈਨਾਤ ਕਹਿਣਾ ਜਚਰ ਵਿਸਮਾਦ ਤਿੰਨ ਦੇਖਿਆ ਸੀ ਆਪ ਦਿਖਾਏ ਨਾਨਕ ਤੀਜਨ ਸੋ ਜੀਵਾਏ ਸੋ ਅੰਤਰ ਸੋ ਬਾਰ ਅਨੰਦ ਘੜਘੜ ਵਿਆਹ ਪ੍ਰਿਆ ਭਗਵੰਤ ਧਰਨਮੈ ਆਕਾਸ਼ ਵਿਆਹ ਸਭ ਲੋਕ ਪੂਰਨ ਪ੍ਰਤਪਾਲ ਪਣਤਨ ਪਰਬਤ ਹੈ ਪਰਮ ਜੈਸੀ ਆਗੈ ਤੈਸਾ ਕਰਮ ਪੁਣ ਪਾਣੀ ਬਸ ਅੰਤਰ ਮਾਏ ਚਾਰ ਗੁਣ ਦੈ ਸਮਾਏ ਤਿਸ ਤੇ ਬਿਨ ਨਹੀਂ ਕੋਠਾ ਗੁਰ ਪ੍ਰਸਾਦ ਨਾਨਕ ਸੁਭਾਵ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਿਰ ਸੁਰਨ ਕਤਰਮੈ ਇੱਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਵ ਡੋਲ ਨਾ ਕਬੂ ਡੋਲੈ ਸਰਵ ਗੁਲਾ ਕਰਕੇ ਲੈ ਖੇਲ ਮੋਲ ਨਾ ਪਈ ਗੁਣੇ ਮੋਲ ਸਰਬ ਜੋਤ ਮੈਂ ਜਾਕੀ ਜੋ ਧਾਰਿਓ ਸਵਾਮੀ ਉਤਪਾਦ ਗੁਰਪ੍ਰਸਾਦ ਭ੍ਰਮ ਕਾ ਨਾਸ ਨਾਨਕ ਤਿਨ ਮੈਂ ਵਿਸਾਸ ਸਮਝਣਾ ਕਾਪੇ ਖੰਸਾ ਬ੍ਰਹਮ ਸਮਝਣਾ ਕਿ ਹਿਰਦੇ ਸਭ ਧਰਮ ਸੰਤ ਜਨਾ ਸੁਣੇ ਸੁਭ ਬਚਨ ਸਰਬ ਆਪੇ ਸਾਮੂਰ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਹਿਤ ਸਤ ਵਚਨ ਸਾਧੂ ਸਭ ਕੈਦ ਜੋ ਜੋ ਹੋਏ ਸੋ ਸੁਖ ਮਾਨੇ ਕਰਨ ਕਰਾਵਣ ਹਰ ਪਉ ਜਾਣੇ ਅੰਤਰ ਫਸੇ ਵਾਰ ਪਿਓ ਹੋਏ ਨਾਨਕ ਦਰਸ਼ਨ ਦੇ ਸਮ ਹੋਏ ਆਪ ਸਤ ਗਿਆ ਸਭ ਸਤ ਤਿਸ ਪਰਬ ਤੇ ਸਗਲ ਉਤਪਾਦ ਤਿਸ ਭਾਵਤਾ ਕਰੇ ਵਿਸਥਾਰ ਤਿਸ ਭਾਵਤਾ ਏਕ ਓਂਕਾਰ ਅਲੰਕਲਾ ਲਖਿ ਨੰਜਾਇ ਜਿਸ ਭਾਵ ਤੇ ਲੈ ਮਿਲਾਏ ਕਮ ਨੁਕੜ ਕੁਣ ਕਹੀਏ ਦੂਰ ਆਪੇ ਆਪ ਭਰਪੂਰ ਹੈ ਅੰਤਰ ਕਾ ਜਿਸ ਆਪ ਜਨਾਏ ਨਾਨਕ ਤੀਜਨੇ ਆਪ ਜਾਏ ਸਰਬ ਭੂਤ ਆਵਰਤਾਰ ਸਰਬ ਨਾਣੇ ਆਪੇ ਕਨਾਰ ਸਗਲ ਸਮੱਗਰੀ ਜਾ ਖਤ ਨਾ ਜਾ ਪੁਣ ਜਸਿਆ ਵੀ ਸੁਨਾਮ ਜਾਣੀ ਖੇਲ ਬਣਾਇਆ ਗਿਆ ਘਾਰੀ ਕੀ ਨੀ ਮਾਇਆ ਸਭ ਕੇ ਮੱਧ ਅਲੀ ਪਤੋਰੇ ਜੋ ਕੁਛ ਕਹਿਣਾ ਸੁਆਪੇ ਕਹੇ ਅੱਗੇ ਆਵੇ ਅੱਗੇ ਜਾਏ ਨਾਨਕ ਦਾ ਭਾਵੇ ਤਾਂ ਲੈ ਸਮਾਏ ਇਸ ਤੇ ਹੋਏ ਸੁਨਾਏ ਬੁਰਾ ਆਵਰੇ ਕੋਕ ਨੇ ਕੁਛ ਕਰਾ ਭਲਾ ਗੁਰਦਾ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਉਤ ਪੋਤੇ ਆਪਣ ਸੰਗਰਾਜ

ਧਨਵੰਤ ਕੁਲਵੰਤ ਪਤਵੰਤ ਜੀਵਨ ਮੁਖ ਜਿਸਰੇ ਦੇ ਭਗਵੰਤ ਧੰਨ ਧੰਨ ਧੰਨ ਜਨਿਆ ਜਿਸ ਪ੍ਰਸਾਦ ਜਗਤ ਰਾਏ ਜਣ ਆਵਣ ਕਹਿ ਸੋ ਆਵ ਜਣ ਕੇ ਸੰਚਿਤ ਆਵੇ ਨਾ ਆਵਾ ਮੁਕਤ ਮੁਕਤ ਕਰਿਆ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾਕ ਨਾਓ ਨਾਨਕ ਪੂਰਾ ਪਾਇਆ ਪੂਰੇ ਕੈ ਗੁਣ ਗਾਵਸਪਤੀ ਪੂਰੇ ਗੁਰੂ ਕਾ ਸੁਣ ਉਪਦੇਸ ਪਾਰ ਬ੍ਰਹਮ ਕਰ ਪੇ ਸਾਧ ਸਾਧ ਸਿਮਰੋ ਗੋਬਿੰਦ ਮਨ ਤ੍ਰੇ ਕੁਤਰੇ ਚਿੰਦ ਆਸਨ ਤਿਆ ਕੁਤਰੰਗ ਸੰਜਨਾ ਕੀ ਧੁਰਮਣ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗਿ ਅਗਣ ਸਾਗਰ ਧਰੋ ਹਰ ਧਨ ਕੀ ਬਰਲੇ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਕੇਮ ਕੁਸਲ ਸਾਜਨ ਸਾਧ ਸੰਗ ਪਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਮਤਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਰੂਪ ਜਾ ਕੇ ਰੰਗ ਨੇ ਗੋਪਾਲ ਤੋਂ ਮਦਰ ਦੀਨ ਦਿਆਲ ਤੋਂ ਭੰਜਨ ਪੂਰਨ ਕਿਰਪਾਲ ਸਿਮਰਨਾਮ ਬਾਰੰਬਾਰ ਨਾਨਕ ਜੀ ਕੇ ਅਧਾਰ ਉੱਤਮ ਸਲੋਕ ਸਾਧ ਕੇ ਵਚਨ ਅਮਲੀਕ ਲਾਲ ਰਤਨ ਸੁਣਤ ਕੁਮਾਰ ਤੇ ਉਤਾਰ ਆਪ ਤਰੇ ਲੋਕ ਨਿਸਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਰੰਗ ਜਾ ਜੈ ਸਭ ਨਾਥ ਵਾਜੇ ਸੁਣ ਸੁਣ ਅਨੰਦ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਮਾਤ ਕੇ ਮਾਥੇ ਨਾਨਕ ਤੁਰੇ ਤਿਨ ਕੇ ਸਾਥੇ ਸਰਨ ਜੋਗ ਸੁਣ ਸਰਣੀ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਗਏ ਮਿਟ ਗਏ ਵੈਰ ਭੈ ਸਵਰੇ ਅੰਮ੍ਰਿਤ ਨਾਮ ਸਾਧ ਸੰਗਲੈਨ ਸੋ ਪ੍ਰਸੰਨ ਭੈ ਗੁਰਦੇ ਪੂਰਨ ਹੋਈ ਸੇਵ ਕੀ ਸਾਹਿਬ ਹਾਲ ਜੰਜਾਲ ਵਿਕਾਰ ਤਰਹਿ ਰਾਮ ਨਾਮ ਸੁਣ ਸੁਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨਿਭ ਹੀ ਖੇਪ ਹਮਾਰੀ ਪ੍ਰਭ ਕੇ ਸਤਿਗੁਰੋ ਸੰਮੀਤ ਸਾਵਧਾਨੀ ਕਾ ਖਰਚੇ ਸੁਖਮਣੀ ਸਾਹਿਬ ਗੋਬਿੰਦ ਗੁਣ ਨਾਮ ਜਿਸ ਮਨ ਬਸ ਜੋਤ ਨਿਧਾਨ ਸਰਵਿਚਾ ਦਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪੁਰਖ ਸਭ ਲੋਏ ਸਭ ਤੋਂ ਪਾਏ ਸਥਾਨ ਬਹੁਣ ਹੋਏ ਆਉਣ ਜਾਣ ਹਰਦਮ ਖੜ ਚਲੇ ਜਨ ਸੋਏ ਨਾਨਕ ਸੇ ਪ੍ਰਾਪਤ ਹੋਏ ਖੇਮ ਸ਼ਾਂਤਰੀ ਦਾ ਨਾਮ ਨਿਧ ਬੁੱਧ ਗਿਆਨ ਸਰੋਤਾ ਸਿੱਧ ਵਿਦਿਆ ਤਪ ਯੋਗ ਪ੍ਰਾਪਤ ਆਣ ਗਿਆਨ ਸ੍ਰਿਸ਼ਟ ਤੁਮ ਇਸ਼ਨਾਨ ਚਾਰ ਪਦਾਰਥ ਕਰਨ ਪ੍ਰਗਾ ਸਭ ਕੇ ਮਤ ਸਕਲ ਤੇ ਉਦਾਸ ਸੁੰਦਰ ਚਤੁਰ ਤੱਤ ਕਾ ਬੇਤਾ ਸਮਦਸ਼ਟੀ ਏਕ ਦਿਸ਼ਟੇਤਾ ਇਹ ਫਲ ਤਿਸ ਜਨ ਕੇ ਮੁਖ ਬਣੇ ਗੁਰੂ ਨਾਨਕ ਨਾਮ ਵਚਨ ਮਨ ਸੁਣੇ ਦਾਨ ਚ ਪੇ ਮਨ ਕੋਏ ਸਭ ਜੁਗ ਮਹਿਤਾ ਕੀਗਤ ਹੋਏ ਗੁਰੂ ਗੋਬਿੰਦ ਰਾਮ ਤੁਨ ਬਾਣੀ ਸਿਮਰ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਕੋਮ ਧੋਤ ਕੇ ਮਨ ਵਿਸਰਾਮ ਕੋਟ ਪਰਾ ਸਾਹ ਸੰਗੁੜਿਆ ਸੰਤ ਕਿਰਪਾ ਤੇ ਜਮ ਤੇ ਛੁਟਿਆ ਜਾ ਕੇ ਮਸਤ ਗੁਰਮ ਪ੍ਰਭਾਏ ਸਾਹ ਸਰਨਾਮ ਤੇ ਆਏ ਜਿਸ ਮਨ ਵਸੇ ਸੁਣ ਲਾਏ ਪ੍ਰੀ ਤਿਸ ਜਣ ਆਵੇ ਹਰ ਪਵ ਚੀਤ ਜਨਮ ਬਨਤਾ ਕਾ ਦੁੱਖ ਨਿਵਾਰੇ ਦੁਲਭ ਦੇ ਤਤਕਾਲ ਉਧਾਰ ਨਿਰਮਲ ਸੋਭਾ ਮਰਦਾ ਕੀ ਬਾਣੀ ਏਕ ਨਾਮ ਮਨ ਮੈ ਸਮਾਣੀ ਦੁੱਖ ਰੋਗ ਬਿਨ ਸੇ ਪੈ ਭਰਮ ਸਾਧ ਨਾਮ ਨਿਰਮਲਤਾ ਕੀ ਕਰਮ ਸਭ ਤੇ ਉੱਚਤਾ ਕੀ ਸੋਭਾ ਬਾਣੀ ਨਾਨਕ ਗੁਣ ਨਾਮ ਸੁਖਮਣੀ ਦੁੱਖ

0: ਨਾਮ ਸੁਖਮਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਦਿਆਗੇ ਅਰਦਾਸ ਹਮਾਰੀ
1: ਵਾਹਿਗੁਰੂ
0: ਚੜ੍ਹਦੀ ਕਲਾ ਤੇਰੇ ਪੰਨ ਸਤਿ ਸ੍ਰੀ ਅਕਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਵਿਚਾਰ ਕੋਈ। ਮਾਟੀ ਕਾ ਕੇ ਧੋਪੈ ਸਵਾਮੀ, ਮਾਨਸ ਕੀ ਗਤੇ। ਸੁੱਖ ਹਟਲ ਗੁਰੂ ਸੇਵੀ ਐਨ ਸਹਿ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾ ਸ੍ਰੀ ਮਹੱਲਾ ਚੌਥਾ। ਹਮੇ ਅੰਧਲੇ ਅੰਧ ਵਿਖੇ ਵਿਖਰਾਤੇ, ਕਿਉਂ ਚਾਲੈ ਗੁਰਚਾਲੀ। ਸਤਿਗੁਰੂ ਦਇਆ ਕਰੇ ਸੁਖਦਾਤਾ, ਹਮ ਲਾਵੈ ਆਪਣ ਪਾਲੇ। ਹਮੇ ਅੰਧਲੇ ਅੰਧ ਵਿਖੇ ਵਿਖਰਾਤੇ, ਕਿਉਂ ਚਾਲੈ ਗੁਰਚਾਲੀ। ਸਤਿਗੁਰੂ ਦਇਆ ਕਰੇ ਸੁਖਦਾਤਾ, ਹਮ ਲਾਵੈ ਆਪਣ ਪਾਲੇ। ਗੁਰਸਿੱਖ ਮੀ ਚਲੋ ਗੁਰਚਾਲੀ, ਜੋ ਗੁਰ ਕਹੈ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ ਰਹਾ। ਹਰ ਕੇ ਸੰਤ ਸੁਣੋ ਜਣ ਪਾਏ, ਗੁਰ ਸੇਵ ਹੋਵੇ ਵਿਗਾਲੇ। ਸਤਿਗੁਰ ਸੇਵ ਖਰਚ ਹਰ ਬੰਦੋ, ਮਤ ਜਾਣੋ ਆਜ ਕੇ ਕਾਲੇ। ਹਰ ਕੇ ਸੰਤ ਜਪੋ ਹਰ ਜਪਣਾ, ਹਰ ਸੰਤ ਚਲੇ ਹਰ ਨਾਲੀ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਲੇ। ਹਰ ਹਰ ਜਪਣ ਜਪ ਲੋ ਚਲੋਚਾਨੀ, ਹਰ ਕਿਰਪਾ ਕਰ ਬਨਵਾਲੀ। ਜਣ ਨਾਨਕ ਸੰਗਤ ਸਾਧ ਹਰ ਮਿਲੋ, ਹਮ ਸਾਧ ਜਨਾ ਪਗਰਾਲੀ। ਹਰ ਹਰ ਜਪਣ ਜਪ

ছুটি না।